ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕੀਤੀ ਤਾਂ ਰਾਮਦਾਸ ਤੋਂ ਗੁਰੂ ਰਾਮਦਾਸ ਬਣ ਗਏ। ਆਪ ਦਾ ਜਨਮ ਲਾਹੌਰ ਹੋਇਆ। ਘੁੰਗਣੀਆਂ ਵੇਚਣ ਵਾਸਤੇ ਜਾਇਆ ਕਰਦੇ ਸਨ। ਹੋਰ ਵੀ ਬੱਚੇ ਘੁੰਗਣੀਆਂ ਵੇਚਣ ਜਾਂਦੇ ਨੇ, ਕਈ ਤਾਂ ਬੜੇ ਕਹਿੰਦੇ ਨੇ ਘੁੰਗਣੀਆਂ ਲੈ ਲਓ, ਕਰਾਰੀਆਂ ਘੁੰਗਣੀਆਂ, ਮਿਰਚ ਮਸਾਲੇ ਵਾਲੀਆਂ ਘੁੰਗਣੀਆਂ। ਪਰ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਸੀ, ਚੁੱਪ ਕਰਕੇ ਬੈਠੇ ਰਹਿੰਦੇ। ਇੱਕ ਦਿਨ ਇੱਕ ਸਾਧਾਂ ਦੀ ਮੰਡਲੀ ਆਈ, ਕੋਲ ਹੀ ਨਦੀ ਸੀ, ਉਹਨਾਂ ਇਸ਼ਨਾਨ ਕੀਤਾ। ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਕਾਕਾ ਸਾਨੂੰ ਘੁੰਗਣੀਆਂ ਖਵਾ, ਪਰ ਸਾਡੇ ਕੋਲ ਪੈਸੇ ਕੋਈ ਨਹੀਂ। ਘੁੰਗਣੀਆਂ ਖਵਾਈਆਂ ਨੇ, ਉਹਨਾਂ ਸਾਧਾਂ ਨੇ ਬੜੀਆਂ ਅਸੀਸਾਂ ਦਿੱਤੀਆਂ ਕਿ ਕਾਕਾ ਤੂੰ ਬੜਾ ਵੱਡਾ ਆਦਮੀ ਬਣੇਗਾ, ਬੜਾ ਵੱਡਾ ਤੇਰਾ ਦਰਬਾਰ ਹੋਵੇਗਾ, ਅਨੇਕਾਂ ਰਾਜੇ ਮਹਾਰਾਜੇ ਤੇਰੇ ਦਰਬਾਰ ਆ ਕੇ ਤੇਰੇ ਚਰਨਾਂ ਤੇ ਮੱਥਾ ਟੇਕਿਆ ਕਰਨਗੇ, ਤੇਰੇ ਕੋਲ ਦੁਨੀਆਂ ਦੇ ਲੋਕ ਦਾਤਾਂ ਲਿਆ ਕਰਨਗੇ, ਤੂੰ ਲੋਕਾਂ ਦੇ ਭੰਡਾਰੇ ਭਰਿਆ ਕਰੇਗਾ। ਪਤਾ ਨੀ ਕਿੰਨੇ ਕੁ ਵਾਰ ਉਹਨਾਂ ਨੇ ਦਿੱਤੇ ਨੇ, ਖਾਲੀ ਸ਼ਾਬਾ ਲੈ ਕੇ ਘਰ ਆ ਗਏ ਨੇ। ਪੁੱਛਿਆ ਕਿ ਬੇਟਾ ਸਾਰਾ ਸ਼ਾਬਾ ਖਾਲੀ ਹੈ, ਲੱਗਦਾ ਸਾਰੇ ਛੋਲੇ ਵਿਕ ਗਏ ਨੇ। ਭਾਈ ਜੇਠਾ ਜੀ ਕਹਿਣ ਲੱਗੇ, ਵਿਕ ਤਾਂ ਗਏ ਨੇ, ਪਰ ਉਧਾਰ ਉਹਨਾਂ ਸਾਧਾਂ ਕੋਲ ਪੈਸੇ ਨਹੀਂ ਸਨ, ਪਰ ਉਹਨਾਂ ਅਸੀਸਾਂ ਬੜੀਆਂ ਦਿੱਤੀਆਂ, ਇਹ ਕੰਮ ਕਰਦੇ ਰਹੇ, ਜਵਾਨ ਹੋਏ, ਮਾਤਾ ਪਿਤਾ ਸੁਰਗਵਾਸ ਹੋ ਗਏ ਨੇ। ਆਪ ਨੇ ਜਿੱਥੇ ਇਹ ਘੁੰਗਣੀਆਂ ਵੇਚਣ ਦਾ ਕੰਮ ਕੀਤਾ, ਉੱਥੇ ਮਨ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਵੀ ਹੈ। ਆਪਣੇ ਘਰੋਂ ਚੱਲੇ ਨੇ, ਸੰਗਤਾਂ ਦੇ ਨਾਲ ਗੋਬਿੰਦਵਾਲ ਸਾਹਿਬ ਆਏ ਨੇ, ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ, ਤਾਂ ਹੁਣ ਚਿੱਤ ਵਾਪਸ ਜਾਣ ਨੂੰ ਨਹੀਂ ਕਰਦਾ, ਇੱਥੇ ਰਹਿ ਕੇ ਹੁਣ ਸੇਵਾ ਕਰਨ ਲੱਗ ਪਏ ਨੇ, ਦਿਨ ਰਾਤ ਸੇਵਾ ਕਰਦੇ ਨੇ, ਘੁੰਗਣੀਆਂ ਵੀ ਵੇਚਦੇ ਨੇ, ਜੋ ਕਮਾਈ ਹੁੰਦੀ ਹੈ ਲੰਗਰ ਵਿੱਚ ਪਾ ਦਿੰਦੇ ਨੇ, ਦਿਨ ਰਾਤ ਸੇਵਾ ਕਰ ਰਹੇ ਨੇ। ਤੇ ਬਾਣੀ ਕਹਿੰਦੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਸਫਲੀ ਹੈ ਜਿਹੜੀ ਸੇਵਾ ਕੀਤੀ ਆ ਗੁਰੂ ਦਾ ਮਨ ਪ੍ਰਸੰਨ ਹੋ ਜਾਵੇ। ਤੇ ਜਦੋਂ ਇਨਸਾਨ ਮਨ ਕਰਕੇ ਸੇਵਾ ਕਰੇ, ਸੇਵਾ ਕਰਦਿਆਂ ਉਹ ਇਨਸਾਨ ਕਿੱਥੇ ਦਾ ਕਿੱਥੇ ਜਾ ਪਹੁੰਚਦਾ। ਗੁਰੂ ਅਮਰਦਾਸ ਪਾਤਸ਼ਾਹ ਆਪਣੇ ਆਸਣ ਤੇ ਬੈਠੇ ਹਨ, ਤਾਂ ਗੁਰੂ ਕੇ ਮਹਿਲ ਕਹਿਣ ਲੱਗੇ, ਪਾਤਸ਼ਾਹ ਸਾਰੀ ਦੁਨੀਆਂ ਦਾ ਆਪ ਨੂੰ ਫਿਕਰ ਹੈ, ਪਰ ਕਦੀ ਆਪਣੇ ਘਰ ਦਾ ਵੀ ਖਿਆਲ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਦੱਸੋ ਕੀ ਖਿਆਲ ਕਰੀਏ ਘਰ ਦਾ। ਤਾਂ ਮਾਤਾ ਜੀ ਨੇ ਕਿਹਾ, ਮਹਾਰਾਜ ਆਪਣੀਆਂ ਬੀਬੀਆਂ ਵੀ ਜਵਾਨ ਨੇ, ਇਹਨਾਂ ਵਾਸਤੇ ਵਰ ਲੱਭੋ ਤਾਂ ਕਿ ਇਹਨਾਂ ਦੀ ਸ਼ਾਦੀ ਕਰ ਦੇਈਏ। ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਵਰ ਤਾਂ ਲੱਭ ਦਿਆਂਗੇ, ਪਰ ਇਹ ਦੱਸੋ ਵਰ ਕਿਹੋ ਜਿਹਾ ਚਾਹੀਦਾ, ਵਰ ਕਿਹੋ ਜਿਹਾ ਤੁਹਾਨੂੰ ਚਾਹੀਦਾ।

ਗੁਰੂ ਸਾਹਿਬਾਂ ਨੂੰ ਜਵਾਬ ਦੇਣ ਵਾਸਤੇ ਚਾਰ ਚੁਫੇਰੇ ਦੇਖ ਰਹੇ ਨੇ ਕਿ ਕਿਹੋ ਜਿਹਾ ਲੜਕਾ ਹੋਣਾ ਚਾਹੀਦਾ ਜਿਹਦੇ ਬਾਰੇ ਮੈਂ ਗੁਰੂ ਸਾਹਿਬਾਂ ਨੂੰ ਦੱਸਾਂ। ਤਾਂ ਇੰਨੇ ਨੂੰ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਸਿਰ ਤੇ ਟੋਕਰਾ ਚੁੱਕੇ ਹੈ, ਸੇਵਾ ਕਰ ਰਹੇ ਨੇ, ਸਭ ਨੂੰ ਨਿਕਲੇ ਨੇ। ਤਾਂ ਮਾਤਾ ਜੀ ਦਾ ਧਿਆਨ ਭਾਈ ਜੇਠਾ ਜੀ ਵੱਲ ਗਿਆ। ਸੋਹਣੇ ਨੈਣ ਨਕਸ਼, ਸੋਹਣਾ ਕੱਦ ਕਾਠ, ਅੱਖਾਂ ਵਿੱਚ ਨਾਮ ਦੀ ਖੁਮਾਰੀ। ਭਾਈ ਜੇਠਾ ਜੀ ਨੂੰ ਦੇਖਿਆ ਤਾਂ ਮਾਤਾ ਜੀ ਦੇਖਦੇ ਰਹਿ ਗਏ। ਗੁਰੂ ਅਮਰਦਾਸ ਪਾਤਸ਼ਾਹ ਨੇ ਫਿਰ ਪੁੱਛਿਆ, ਭਾਈ ਤੁਸਾਂ ਦੱਸਿਆ ਨਹੀਂ ਕਿਹੋ ਜਿਹਾ ਵਰ ਚਾਹੀਦਾ ਆਪਣੀ ਬੀਬੀ ਵਾਸਤੇ। ਤਾਂ ਮਾਤਾ ਜੀ ਕਹਿਣ ਲੱਗੇ, ਪਾਤਸ਼ਾਹ ਉਹ ਜਿਹੜਾ ਲੜਕਾ ਸਾਹਮਣੇ ਟੋਕਰੀ ਚੁੱਕੇ ਜਾ ਰਿਹਾ, ਲੜਕਾ ਹੋਵੇ ਤਾਂ ਇਹੋ ਜਿਹਾ ਹੋਵੇ, ਕੈਡੇ ਸੋਹਣੇ ਨੈਣ ਨਕਸ਼ ਨੇ, ਇਹਦਾ ਚਿਹਰਾ ਦੇਖਦਿਆਂ ਮਨ ਪ੍ਰਸੰਨ ਹੁੰਦਾ। ਤਾਂ ਗੁਰੂ ਅਮਰਦਾਸ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਭਾਈ ਇਹੋ ਜਿਹਾ ਵਰ ਚਾਹੀਦਾ। ਮਾਤਾ ਜੀ ਕਹਿਣ ਲੱਗੇ, ਹਾਂ ਪਾਤਸ਼ਾਹ। ਸਾਹਿਬ ਜੀ ਕਹਿਣ ਲੱਗੇ, ਫਿਰ ਇਹਦੇ ਵਰਗਾ ਤਾਂ ਇਹੋ ਹੀ ਹੈ, ਇਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਗੁਰੂ ਸਾਹਿਬਾਂ ਨੇ ਭਾਈ ਜੇਠਾ ਨੂੰ ਕੋਲ ਬੁਲਾਇਆ, ਪੁੱਛਿਆ, ਕਾਕਾ ਤੇਰਾ ਨਾਮ ਕੀ, ਕਿੱਥੋਂ ਦਾ ਰਹਿਣ ਵਾਲਾ ਹੈ? ਤਾਂ ਭਾਈ ਜੇਠਾ ਜੀ ਨੇ ਹੱਥ ਜੋੜੇ, ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ, ਪਾਤਸ਼ਾਹ ਨਾਮ ਜੇਠਾ ਹੈ, ਲਾਹੌਰ ਦਾ ਰਹਿਣ ਵਾਲਾ। ਸਾਹਿਬ ਜੀ ਕਹਿਣ ਲੱਗੇ, ਚੰਗਾ ਫਿਰ ਅੱਜ ਤੂੰ ਸਾਡਾ ਹੋ ਗਿਆ। ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ

पानी दा रंग लाल देखिया ते कहन लगे बेटा पानी अज पानी दा रंग

ਚੌਂਕੀ ਦਾ ਪਾਵਾ ਟੁੱਟ ਗਿਆ ਤੇ ਮੈਂ ਆਪਣਾ ਪੈਰ ਥੱਲੇ ਦੇ ਦਿੱਤਾ ਕਿ ਮਤਾ ਆਪ ਜੀ ਦਾ ਧਿਆਨ ਨਾ ਭੰਗ ਹੋ ਜਾਏ ਤੇ ਮੇਰੇ ਪੈਰ ਦੇ ਵਿੱਚੋਂ ਇਹ ਖੂਨ ਨਿਕਲ ਰਿਹਾ ਹੈ ਜਿਹਦੇ ਨਾਲ ਪਾਣੀ ਦਾ ਰੰਗ ਲਾਲ ਹੋ ਗਿਆ। ਤਾਂ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਬੇਟਾ ਪਾਣੀ ਮੰਗ ਤੈਨੂੰ ਕੀ ਚਾਹੀਦਾ? ਕਿਹਾ ਪਿਤਾ ਜੀ ਆਪ ਦਾ ਦਿੱਤਾ ਬਹੁਤ ਕੁਛ ਹੈ, ਉਸ ਅਕਾਲ ਪੁਰਖ ਦਾ ਦਿੱਤਾ ਬਹੁਤ ਕੁਛ ਹੈ, ਕਿਸੇ ਚੀਜ਼ ਦੀ ਇੱਛਾ ਨਹੀਂ। ਮਹਾਂਪੁਰਸ਼ਾਂ ਦੇ ਤਿੰਨ ਬਚਨ ਹੁੰਦੇ ਨੇ। ਤੀਸਰੀ ਵਾਰੀ ਕਿਹਾ ਬੇਟਾ ਕੁਝ ਮੰਗੋ, ਬੜੇ ਪ੍ਰਸੰਨ ਹਾਂ। ਤਾਂ ਪਾਨੀ ਜੀ ਨੇ ਕਿਹਾ ਪਿਤਾ ਜੀ ਜੇ ਤੁੱਠੇ ਹੋ ਤਾਂ ਇਹ ਵਰ ਦਿਓ ਕਿ ਇਹ ਘਰ ਦੀ ਗੱਦੀ ਘਰ ਵਿਚ ਰਹੇ। ਤਾਂ ਗੁਰੂ ਸਾਹਿਬਾਂ ਨੇ ਕਿਹਾ ਇਹ ਚੀਜ਼ ਮਿਲ ਤਾਂ ਜਾਏਗੀ ਪਰ ਇਹਦੇ ਵਾਸਤੇ ਦੇਣਾ ਬਹੁਤ ਕੁਛ ਪਵੇਗਾ, ਸਾਰਾ ਸਰਬੰਸ ਵਾਰਨਾ ਪਵੇਗਾ। ਅਗਰ ਮਨਜ਼ੂਰ ਹੈ ਤਾਂ ਇਹ ਜੋਤ ਇਹ ਗੁਰਗੱਦੀ ਘਰ ਵਿਚ ਰਹਿ ਸਕਦੀ। ਕਿਹਾ ਪਿਤਾ ਜੀ ਜੋ ਮਰਜ਼ੀ ਹੋ ਜਾਏ ਮੈਂ ਸਭ ਕੁਛ ਕੁਰਬਾਨ ਕਰ ਦਿਆਂਗੀ, ਪਰ ਇਹ ਸਾਧ ਸੰਗਤ ਦੀ ਸੇਵਾ ਇਹ ਸਾਡੇ ਪਰਿਵਾਰ ਦੇ ਕੋਲ ਰਹੇ। ਤਾਂ ਉਸ ਵਕਤ ਗੁਰੂ ਸਾਹਿਬਾਂ ਨੇ ਕਿਹਾ ਕਿ ਬੇਟਾ ਦੇਖ ਲਓ ਤੱਤੀਆਂ ਲੋਹਾਂ ਤੇ ਬਹਿਣਾ ਪਏਗਾ, ਸਿਰਾਂ ਤੇ ਗਰਮ ਰੇਤੇ ਪਵਾਉਣੇ ਪੈਣਗੇ, ਕਿਧਰੇ ਸਿਰ ਵੀ ਕਟਾਉਣਾ ਪਏਗਾ, ਕਿਧਰੇ ਬੱਚੇ ਨੀਹਾਂ ਵਿਚ ਚਿਣਵਾਉਣੇ ਪੈਣਗੇ, ਕਿਧਰੇ ਉਨ੍ਹਾਂ ਦੀਆਂ ਛਾਤੀਆਂ ਗੋਲੀਆਂ ਤੀਰਾਂ ਦੇ ਨਾਲ ਛਲਨੀ ਕਰਵਾ

ਜੰਗਲਾਂ ਵਿੱਚ ਫਿਰਨਾ ਤੇ ਕੰਡਿਆਂ ਤੇ ਸੌਣਾ ਪਏਗਾ। ਅਗਰ ਇੰਨੀ ਕੁਰਬਾਨੀ ਕਰ ਸਕਦੇ ਹੋ ਤਾਂ ਇਹ ਜੋਤ ਤੁਹਾਡੇ ਕੋਲ ਰਹੇਗੀ। ਕਿਹਾ ਪਿਤਾ ਜੀ, ਸਭ ਕੁਝ ਕੁਰਬਾਨ ਕਰਾਂਗੇ ਪਰ ਇਹ ਸੇਵਾ ਸਾਧ ਸੰਗਤ ਦੀ ਇਹ ਸਾਡੇ ਕੋਲ ਰਹੇ। ਤਾਂ ਗੁਰੂ ਸਾਹਿਬਾਂ ਨੇ ਵਰ ਦਿੱਤਾ ਤੇ ਨਾਲੇ ਕਿਹਾ, ਤੇਰੇ ਪਤੀ ਰਾਮਦਾਸ ਦੀ ਉਮਰ ਵੀ ਬਹੁਤ ਘੱਟ ਹੈ, ਅਸੀਂ ਆਪਣੀ ਬਾਕੀ ਦੀ ਉਮਰ ਵੀ ਤੇਰੇ ਪਤੀ ਰਾਮਦਾਸ ਨੂੰ ਦੇ ਕੇ ਗੁਰਗੱਦੀ ਤੇ ਬਿਠਾਵਾਂਗੇ। ਉਹ ਸਮਾਂ ਆਇਆ, ਗੁਰੂ ਅਮਰਦਾਸ ਪਾਤਸ਼ਾਹ ਦੇ ਦੋ ਜਵਾਈ ਸਨ, ਇੱਕ ਗੁਰੂ ਰਾਮਦਾਸ ਜੀ ਤੇ ਇੱਕ ਦੂਸਰੇ। ਪਹਿਲਾਂ ਪ੍ਰੀਖਿਆ ਲਈ ਕਿਹਾ ਕਿ ਥੜਾ ਬਣਾਓ। ਥੜੇ ਬਣਾਏ, ਗੁਰੂ ਸਾਹਿਬਾਂ ਨੇ ਕਿਹਾ ਠੀਕ ਨਹੀਂ, ਢਾਹ ਦਿਓ। ਫਿਰ ਢਾਹ ਦਿੱਤੇ, ਫਿਰ

ਬਣਾਉਂਦੇ ਗਏ ਗੁਰੂ ਅਮਰਦਾਸ ਪਾਤਸ਼ਾਹ ਢਵਾਉਂਦੇ ਗਏ ਅਖੀਰ ਪ੍ਰਸੰਨ ਹੋਏ ਸੰਗਤ ਬੁਲਾਈ ਆਪਣੀ ਜਗ੍ਹਾ ਗੁਰੂ ਰਾਮਦਾਸ ਨੂੰ ਸਿੰਘਾਸਨ ਤੇ ਬਿਠਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਕਰਮਾ ਕੀਤੀ ਪੰਜ ਪੈਸੇ ਨਰੇਲ ਰੱਖ ਕੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ ਮੱਥੇ ਤੇ ਤਿਲਕ ਲਾਇਆ ਤੇ ਸਾਰੀ ਸੰਗਤ ਨੂੰ ਗੁਰੂ ਅਮਰਦਾਸ ਪਾਤਸ਼ਾਹ

ਅਤੇ ਹੌਲੀ ਹੌਲੀ ਬਦਲ ਕੇ ਇਹਦਾ ਨਾਮ ਅੰਮ੍ਰਿਤਸਰ ਕਰ ਦਿੱਤਾ ਗਿਆ। ਗੁਰੂ ਰਾਮਦਾਸ ਪਾਤਸ਼ਾਹ ਦੇ ਗ੍ਰਹਿ ਤਿੰਨ ਸਪੁੱਤਰਾਂ ਨੇ ਜਨਮ ਲਿਆ, ਵੱਡੇ ਪ੍ਰਿਥਵੀ ਚੰਦ, ਛੋਟੇ ਮਹਾਦੇਵ ਅਤੇ ਉਨ੍ਹਾਂ ਤੋਂ ਛੋਟੇ ਗੁਰੂ ਅਰਜਨ ਦੇਵ ਪਾਤਸ਼ਾਹ। ਪਰ ਤਿੰਨਾਂ ਪੁੱਤਰਾਂ ਦੇ ਸੁਭਾਅ ਬੜੇ ਅਲੱਗ ਸਨ। ਵੱਡੇ ਪ੍ਰਿਥਵੀ ਚੰਦ ਜਿਨ੍ਹਾਂ ਦਾ ਸੁਭਾਅ ਮਾਇਆ ਵਾਲਾ ਸੁਭਾਅ, ਉਨ੍ਹਾਂ ਤੋਂ ਛੋਟੇ ਮਹਾਦੇਵ, ਉਨ੍ਹਾਂ ਨੂੰ ਦੁਨੀਆਂ ਦੇ ਨਾਲ ਕੋਈ ਸਰੋਕਾਰ ਜਿਵੇਂ ਨਹੀਂ। ਅਤੇ ਤੀਸਰੇ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਮਨ ਵਿਚ ਸੇਵਾ ਭਾਵ ਅਤੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਰ ਵਕਤ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਬੈਠੇ ਰਹਿਣਾ, ਇਸ ਵਾਸਤੇ ਮੈਂ ਦੂਰ ਹੋਵਾਂ। ਪਿਤਾ ਗੁਰੂ ਰਾਮਦਾਸ ਨੂੰ ਕੀ ਪਤਾ ਕਦੋਂ ਲੋੜ ਪੈ ਜਾਏ ਉਹ ਆਵਾਜ਼ ਮਾਰਨ, ਮੈਂ ਦੂਰ ਹੋਵਾਂਗਾ। ਕੋਲ ਇਸ ਕਰਕੇ ਰਹਿੰਦੇ ਸਨ ਕਿ ਪਿਤਾ ਨੂੰ ਇੰਤਜ਼ਾਰ ਨਾ ਕਰਨੀ ਪਵੇ, ਜਦੋਂ ਹੁਕਮ ਕਰਨ ਮੈਂ ਉਦੋਂ ਸੇਵਾ ਕਮਾ ਲਵਾਂ। ਉਹ ਗੁਰੂ ਰਾਮਦਾਸ ਜਿਨ੍ਹਾਂ ਨੇ ਉਹ ਨਗਰੀ ਸੰਸਾਰ ਨੂੰ ਦਿੱਤੀ ਕਿ ਜਿਸ ਜਗ੍ਹਾ ਅੱਜ ਵੀ ਜੇ ਕੋਈ ਇਨਸਾਨ ਮਨ ਕਰਕੇ ਇਸ਼ਨਾਨ ਕਰਦਾ ਹੈ, ਗੁਰੂ ਰਾਮਦਾਸ ਦੀ ਵਸਾਈ ਨਗਰੀ ਅੰਮ੍ਰਿਤਸਰ ਸਰੋਵਰ ਵਿਚ, ਤਾਂ ਆਪਣੇ ਆਪ ਉਹਦੇ ਮੂੰਹ

ਬੜਾ ਕੁਝ ਕੀਤਾ ਇਥੋਂ ਤੱਕ ਕਿ ਮੱਸਾ ਰੰਗੜ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਹੁੱਕਾ ਪੀਣ ਲੱਗ ਪਿਆ ਤੇ ਕੰਜਰੀਆਂ ਨਚਾਉਣ ਲੱਗ ਪਿਆ। ਜਦੋਂ ਸਿੱਖਾਂ ਨੂੰ ਪਤਾ ਲੱਗਾ ਤੇ ਖੂਨ ਖੋਲ ਉੱਠਿਆ।

ਉਸ ਮੱਸਾ ਰੰਗੜ ਦਾ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਪਰੇ ਪਹਿਰੇ ਵਿਚੋਂ ਨਿਕਲ ਕੇ ਤੇ ਖਾਲਸੇ ਦੇ ਕੋਲ ਜਾ ਪਹੁੰਚੇ ਨੇ ਤੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਫਿਰ ਇੱਕ ਸਮਾਂ ਆਇਆ ਦਰਬਾਰ ਸਾਹਿਬ ਨੂੰ ਫਿਰ ਘੇਰਿਆ ਗਿਆ, ਫਿਰ ਬਰਬਾਦੀ ਕੀਤੀ।

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਇੱਕ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਇੱਥੇ ਹਾਂ ਨਹੀਂ, ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਜੀ ਹਾਂ ਨਾ ਆਏ, ਹਾਂ ਨਾ ਆਏ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ। ਹੋਵੇ ਗੁਰੂ ਨਾਨਕ ਦੁਨੀਆ ਦਾ ਮਾਲਕ ਤੇ ਆਪਣੇ ਨਾਂ ਨਾ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾ ਲਾਵੇ ਨਾਨਕ ਨੀ ਨਾਨਕ ਵਿਚਾਰਾ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੈ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਹੀ ਨਹੀਂ ਪਿਆ ਜਾ ਰਿਹਾ, ਇਹ ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ, ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ, ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਵਾਂ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਫਿਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ, ਇਹ ਵਾਕਿਆ ਅੱਧੇ ਕੁ ਮਿੰਟ ਲਈ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਿਣੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਇਹ ਅਜੇ ਦਾਖਲਾ ਵੀ ਨਹੀਂ ਮਿਲਿਆ, ਇਹਨੂੰ ਸੇਵਾ ਵੀ ਨਹੀਂ ਮਿਲੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਕੇ, ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ। ਜਿਹਦੇ ਗਰੀਬੀ ਨਹੀਂ ਆਈ, ਨਿਮਰਤਾ ਨਹੀਂ ਆਈ, ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ, ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ, ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ, ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾ ਉਹ ਖੀਰਲੀ ਕਲਾਸ ਆ ਪਹਿਲੀ ਹੈ, ਨਾ ਆਈ ਹੋਵੇ ਤੇ ਸਮਝੋ ਨਹੀਂ ਚੜ੍ਹੇ। ਅੱਜ ਹੁਣ ਚੌਥੀ ਵਿਸ਼ੇਸ਼ਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜੀ ਬਾਬਾ ਜੀ ਸੇਵਾ ਲੈਣ, ਚੌਥੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ। ਆਖੋ ਸਤਨਾਮ ਧਿਆਨ ਦੇਣਾ, ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ। ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਕਬਰ ਬਾਦਸ਼ਾਹ ਔਰੰਗਜ਼ੇਬ, ਵਾਹਿਗੁਰੂ, ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ, ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ, ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ। ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ, ਬਾਕੀ ਸਾਰੇ ਰਾਗ ਨੇ ਕਿੰਨੇ ਹੀ, ਟੋਡੀ ਵੀ ਏ, ਗੌੜੀ ਵੀ ਏ, ਸਾਰੰਗ ਵੀ ਏ, ਪੈਰੋ ਵੀ, ਪੈਰਵੀ ਵੀ, ਹੀਰ ਪੈਰਵੀ ਵੀ, ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ, ਨਾ ਦੀਪਕ ਰਾਗ ਦੇ ਚਹਿਰੀ ਇਹਨਾਂ ਨੇ। ਇਹ ਵੀ ਸਾਡੇ ਲਈ ਇਸ਼ਾਰਾ ਹੈ, ਦੀਪਕ ਕੀ ਹੈ ਅੱਗ, ਮੇਘ ਕੀ ਹੈ ਬਹੁਤ ਤੇਜ਼ ਕੰਮ ਬਾਰ। ਮਹਾਰਾਜ ਕੀ ਕਹਿ ਗਏ, ਕਹਿੰਦੇ ਸਿੱਖਾਂ ਆ ਵੇਖ ਲੈ, ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿਚ ਇਹ ਦੋਵੇਂ ਰਾਗ ਨੀ ਪਾਏ। ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ, ਪਰ ਇਹੋ ਜਿਹਾ ਮੇਘ ਨਾ ਆ ਜੇ। ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇਣ ਵਿਚਕਾਰਲਾ ਮਾਰ, ਨਾ ਭੰਗੜਾ ਧਿਆਨ ਦੇਣ, ਨਾ ਅੱਕ ਸੋਗ, ਨਾ ਭੰਗੜਾ ਨਾ ਅੱਕ ਸੋਗ। ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ, ਨਾ ਭੰਗੜਾ ਨਾ ਅੱਤ ਸੋਗ, ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ, ਮੇਘ ਨਹੀਂ, ਇਹੋ ਜਿਹਾ ਮੇਘ ਨਹੀਂ ਚੱਕਿਆ। ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ, ਵਿਚਕਾਰਲਾ ਮਾਰ, ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ। ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ, ਹੁਣ ਤੁਸੀਂ ਪਿੰਡਾਂ ਚ ਚੱਲ ਜਾਓ, ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ। ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ। ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ, ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ, ਪੁੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ, ਨਾ ਭੰਗੜਾ ਨਾ ਅੱਤ ਸੋਗ। ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ, ਬੜੀ ਪਿਆਰੀ ਸੜਕ ਹੈ, ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਦਾ ਵਿਚਕਾਰਲਾ ਮਾਰਗ ਜੇ, ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੇ। ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ, ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ। ਤੁਸੀਂ ਹੈਰਾਨ ਹੋ ਗਏ ਵੀ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ, ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਨਾਲ। ਹੈਂਜੀ, ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ, ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ। ਦੂਜੇ ਬੰਨੇ ਕੀ ਕਹਿੰਦੇ ਨੇ, ਬਹੁਤਾ ਬੋਲਣ ਚੱਖਣ ਹੋਏ। ਤੁਸੀਂ ਹੈਰਾਨ ਨਹੀਂ ਹੋ ਜਾਏਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ, ਤੇ ਫਿਰ ਜਿੰਨਾ ਮਰਜ਼ੀ ਬੋਲੀਏ। ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ, ਚੱਖਣ ਕਹਿੰਦੇ ਲੜਾਈ ਨੂੰ,
جیڑا جنہ زیادہ بولے گا مہاراج کا فیصلہ وہ لڑائیاں زیادہ ہونی. کہو گے نہیں مہاراج چاہتے جی وہ سکھ ندھر توڑنا جی مہاراج کہ وچکلا لا میں ادھر توڑنا. وہ کہڑا راہ لب لوب ہنکار تج کرشنا بہت نائی بول بول بھی بالکل چپ بھی نہ رہ وہ بھی نہیں میرا مارا حدوں ود بھی نہ بول وہ بھی نہیں میرا مارا تھوڑا بولن گرمت پائے دھیان دے لب لوب ہنکار تج کرشنا بہت نائی یہ تو کی اندازہ لو گے کارلا مارگ بخشیا گرو مہاراج اور بھی چیزاں چ لے لو ہوں تے چوئی اے پنگتی پڑھ لے چھوٹے ان کرے پخانڈ نہ سواگن نہ رن آنا کھایا ساد گوایا بھی مہاراج کہندے جنہیں ان چڑ دے پخانڈے یہ مطلب جنہ مرضی کھاؤ آپ ستنا مہاراج نے کہا بھی ان چڈنا یہ جڑا یہ پخانڈے جتنا مرضی کھاؤ. ہوں دوجے بنے اوہ گربانی کہندی کھائے کھائے کرے بد فیلی جان وسو گی واڑی جی تھی کہو گے گرو صاحب کی چاہتے کی ہو جے کوئی ان کھانا چھڑ دے تسی انہوں بھی نہیں چھڑ دے جے کوئی بہتا کھاندا ہے پھر انہوں بھی نہیں چھڑ دے مہاراج کہندے ایک تیجا راہ ہے کج کے آخو ستنا آؤں تو سکول کمایا تھوڑا سمے تھوڑا ہی کھاوے یہ بھی نہیں میں کہندا ان چھڈ دے یہ بھی نہیں کہندا بہتا کھا وچکار لا مار کوئی حدوں ود کر دے خرچے ودا لے وہ بھی غلط ہے کوئی ات کجوسی کرے کمیز ہی نہ دھوے سات سات دن وہ بھی غلط ہے گچ کے سات نام وچکار لا لائن ہے تہاڈی سکھی دی بہت پیاری لائن ہے کوئی سمجھ لے مہاراج کہندے ویکھ لے میں نہ دیپک پایا ہی نہ میگ پایا ہی تیرے گھر وچ کوئی خوشی آ جائے ات پنگڑے ات پٹھے کام یہ میگ مینوں نہیں میگ چاہیے کوئی اوہ جی چیز ورت جائے ات سوگ مینوں وہ بھی نہیں چاہیے وچکارلا مارگ بخشیا جی. پانچ منٹ داس صاحب جی دے مہاراج جی ہور سیوا لین ایک واری ساری سنگت گرو گرنتھ صاحب دے پیار وچ پڑے ہو جائے.

ਦੋ ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹਾਂ ਨਹੀਂ, ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ, ਹਾਂ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ, ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ। ਇੱਕ ਸਰੀਰ ਦੇ ਬੱਚੇ ਦਾ ਵਿਆਹ ਵੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ, ਇਹ ਚਾਨਣਾ ਇਹ ਜ਼ਰੂਰੀ ਜੇ। ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੇਖੋ ਤੁਸੀਂ, ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਆ, ਚੁਰਾਸੀ ਦਾ ਬਲਿਊ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਇਹ ਤਾਂ ਗੌਰਮੈਂਟ ਕਦੀ ਦਿੰਦੀ, ਤੁਹਾਡੀ ਰਣਜੀਤ ਐਵੇਂ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਤ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਲਾਲਚ ਰੱਖਦੇ ਹੁੰਦੇ ਵੀ ਜ਼ਮੀਨਾਂ ਕੁਆਰ ਕਰ ਲੈਂਦੇ ਆ ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਤਰਾ ਵੀ ਕੈਰ ਹੋ ਸਕਦੀ ਸੀ। ਪਰ ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦੇ ਆ ਪਰ ਉਜੜ ਕੇ ਗਏ ਹੈ, 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਦੀ ਮਿਸਾਲ, ਇਹ ਗੌਰਮੈਂਟ ਦੇਣੀ, ਇਹ ਗੁਰੂ ਰਾਮਦਾਸ ਕਿਤੇ ਵਰਤ ਗਏ, ਹੁਣ ਧਿਆਨ ਦੇਣਾ ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ। ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ, ਵਿਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਉਹਨਾਂ ਦੀਆਂ ਬੱਚੀਆਂ, ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚਿਆਂ ਨੂੰ ਪੁੱਛਿਆ ਮੈਂ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀਆਂ ਆਈਬ੍ਰੋ ਬਣੇ ਪਏ ਆ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਧਿਆਨ ਦੇਣਾ ਉਗੋਂ ਉਹਨਾਂ ਦਾ ਕੀ ਜਵਾਬ ਸੀ, ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ, ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇ ਦਿੱਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣਾ ਕਿ ਤੂੰ ਸਿੱਖੀ ਤੋਂ ਹੀ ਫਸੇ। ਯਾਨੀ ਕਿ ਆਖੋ ਸਤਨਾਮ, ਆ ਮੇਘ ਜੀ, ਆ ਮਾੜਾ ਮੇਘ। ਇੱਕ ਇੱਕ ਲੱਖ ਦਾ, 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ, ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ, ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ,
ਗੁਰੂ ਰਾਮਦਾਸ ਦੇ ਘਰ ਦੀ ਹਾਜ਼ਰੀ ਦੋ ਟਾਈਮ ਰੋਜ਼ ਵਾਲੀ ਕਿਤੇ ਮਹੀਨੇ ਬਾਅਦ ਸ਼ੌਕੀਆਂ ਰਹਿ ਜੇ ਤੇ ਮਹਾਰਾਜ ਕਹਿੰਦੇ ਇਹੋ ਜਿਹਾ ਮੇਘ ਨਹੀਂ ਤੇਰੀ ਜ਼ਿੰਦਗੀ ਚ ਆਉਣਾ ਚਾਹੀਦਾ, ਮੈਂ ਨਹੀਂ ਇਹ ਮੇਘ ਰੱਖਦਾ। ਇਹ ਬਹੁਤ ਜ਼ਰੂਰੀ। ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲਿਆਂ ਨੇ ਇੱਕ ਸਰੀਰ ਨੂੰ ਵਚਨ ਦੇਤਾ, ਔਲਾਦ ਨਹੀਂ ਸੀ ਪੁੱਤਰ ਦਾ। ਜਦੋਂ ਪੁੱਤਰ ਹੋ ਗਿਆ ਨਾ ਜੀ, ਇਹ ਸਾਖੀ ਮਿਲਦੀ ਜੇ ਪੜ੍ਹ ਲਿਓ ਕਿਤਾਬਾਂ ਚ ਮਹਾਂਪੁਰਸ਼ਾਂ ਦੀ, ਤੇ ਦੋ ਮਹੀਨੇ ਬਾਅਦ ਸਾਥੀਆਂ ਨੇ ਜ਼ੋਰ ਪਾਤਾ ਵੀ ਚੱਲ ਹੁਣ ਮੁੰਡਾ ਦੋ ਮਹੀਨੇ ਦਾ ਹੋ ਗਿਆ, ਕੁਝ ਪਿਆ ਕੁਝ ਖੁਆ। ਡੱਬੇ ਸ਼ਰਾਬਾਂ ਦੇ ਖੋਲੇ, ਇਹੋ ਜੀ ਉਹਨਾਂ ਨੇ ਪਾਰਟੀ ਕੀਤੀ। ਬਸ ਇਹ ਇਸ਼ਾਰਾ ਜੀ ਕਿ ਆਹ ਮੇਘ ਨਹੀਂ ਚਾਹੀਦਾ, ਜੇ ਤੈਨੂੰ ਮੈਂ ਪੁੱਤਰ ਦਿਆਂ ਤੇ ਆਹ ਚੀਜ਼ਾਂ ਖੁੱਲਣ, ਆਹ ਮੇਘ ਨਹੀਂ ਚਾਹੀਦਾ। ਤੇਰਾ ਵਿਆਹ ਹੋਵੇ ਬੱਚੇ ਦਾ ਤੇ ਆਹ ਚੀਜ਼ਾਂ ਹੋਣ, ਆਹ ਮੇਘ ਨਹੀਂ ਚਾਹੀਦਾ। ਮੈਂ ਪਾਇਆ ਹੀ ਨਹੀਂ ਵਿਚਕਾਰਲਾ ਮਾਰ। ਇਹ ਜ਼ਿਕਰ ਮਿਲਦਾ ਜੇ ਵੀ ਜਦੋਂ ਅੱਤ ਉਹਨਾਂ ਨੇ ਇਹੋ ਜਿਹਾ ਪਾਰਟੀਆਂ ਦਿੱਤੀਆਂ ਤੇ ਦੋ ਦਿਨ ਬਾਅਦ ਬੱਚਾ ਚੜਾਈ ਕਰ ਗਿਆ, ਤੇ ਉਹ ਫੇਰ ਜਦੋਂ ਹੋਸ਼ ਟਿਕਾਣੇ ਆਈ ਆ ਕੇ ਉਹਨਾਂ ਨੇ ਕਿਹਾ ਮਹਾਂਪੁਰਸ਼ ਤੋਂ ਵੀ ਬੱਚਾ। ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਕਹਿਣ ਲੱਗੇ, ਅਸੀਂ ਨਿਰੰਕਾਰ ਕੋਲੋਂ ਬਖਸ਼ੀ ਰੂਹ ਤੁਹਾਡੇ ਘਰ ਭੇਜੀ, ਜਦੋਂ ਤੁਸੀਂ ਆ ਪੁੱਠੇ ਕੰਮ ਕਰਨ ਲੱਗ ਪਏ ਉਹਦਾ ਮਨ ਰੋਇਆ, ਕਿੱਥੇ ਭੇਜਦਾ, ਉਹਦੇ ਹੱਥੇ ਵਾਪਸ ਬੁਲਾਣਾ ਵੀ ਭੇਜਣਾ। ਇਸ਼ਾਰਾ ਇਹ ਦੋ ਚੀਜ਼ਾਂ ਹੋ ਰਹੀਆਂ ਸਾਂਝੀਆਂ, ਇੱਕ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ, ਇੱਕ ਉਸ ਵਡਿਆਈ ਚੋਂ ਸਾਡੇ ਜੀਵਨ ਦਾ ਚਾਨਣਾ, ਇਹ ਚੌਥੀ ਵਿਸ਼ੇਸ਼ਤਾ ਹੀ ਜੇ ਨਾ ਦੀਪਕ ਰਾਗ ਜੇ ਗੁਰੂ ਗ੍ਰੰਥ ਸਾਹਿਬ ਚ, ਨਾ ਮੇਘ ਰਾਗ ਜੇ ਸਿੱਖਾਂ ਤੇਰੀ ਜ਼ਿੰਦਗੀ ਚ, ਦੋ ਚੀਜ਼ਾਂ ਆਉਂਦੀਆਂ ਨੇ, ਜਾਂ ਸੁੱਖ ਆਉਂਦੇ ਨੇ ਜਾਂ ਦੁੱਖ ਆਉਂਦੇ ਨੇ। ਕਿਤੇ ਸੁੱਖ ਆਣ ਇਹੋ ਜਿਹਾ ਮੇਘ ਨਾ ਆ ਜੇ ਤੂੰ ਵਿਸਰ ਜਾਵੇਂ, ਦੁੱਖ ਆਣ ਅਤ ਸੋਗ ਨਾ ਆ ਜੇ ਤੂੰ ਕਲਪਨਾ ਚ ਪੈ ਜੇ, ਵਿਚਕਾਰਲਾ ਮਾਰਗ ਗੁਰਮੁਖ ਮਾਇਆ ਵਿਚ ਉਦਾਸੀ ਗੱਜ ਕੇ ਆਖੋ ਸਤਨਾਮ। ਆਓ ਸਾਧ ਸੰਗਤ ਤੇ ਪੰਕਤੀਆਂ ਪੜ੍ਹੀਏ।

ਸ੍ਰਿਸ਼ਟੀ ਨੂੰ ਸਾਜਣ ਵਾਲਾ ਸਿਰਫ ਤੇ ਸਿਰਫ ਗੁਰੂ ਨਾਨਕ ਬਣ ਕੇ ਆਇਆ। ਸਤਿਗੁਰੂ ਨਾਨਕ ਦਿਓ ਹੈ ਪਰਮੇਸ਼ਰ ਸੋਈ, ਸਤਿਗੁਰੂ ਸਰਣੀ ਆਇਆ, ਗੁਰੂ ਨਾਨਕ ਦੇ ਸਰਣੀ ਆਇਆ, ਗੁਰੂ ਨਾਨਕ ਦਾ ਪੱਲਾ ਫੜਿਆ। ਬਹੁੜ ਨਹੀਂ ਵਿਨਾਸ਼, ਫਿਰ ਤੇਰਾ ਕਦੇ ਵੀ ਨਾਸ਼ ਨਹੀਂ ਹੋਏਗਾ, ਜੰਮਣ ਮਰਨ ਵਿਚ ਨਹੀਂ ਆਏਗਾ, ਤੂੰ ਆਪਣੇ ਇਸ ਜਨਮ ਨੂੰ ਸਵਾਰ ਲਏਗਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ, ਤੇ ਤੂੰ ਗੁਰੂ ਵਾਲਾ ਬਣ ਗਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ।

ਇਸ ਵਾਰ ਚ ਹੁਣ ਆਪਾਂ ਬਚਨਾਂ ਦੀ ਵਿਚਾਰ ਕਰਨੀ ਹੈ। ਨਾ ਉਹ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਭੜੀਵਦੈ ਇਹ ਧੰਨ ਗੁਰੂ ਨਾਨਕ।

ਸਹਿਮਤ ਨਹੀਂ ਤਾਂ ਅਸੀਂ ਤਾਂ ਜੁੱਤੀਆਂ ਦੇ ਕੰਮ ਪਾਹੀ ਪਾਹੀ ਗੁਨਾਹ ਬੜੇ ਨੇ ਜਿਸ ਵੇਲੇ ਆਪਣੇ ਆਪ ਤੇ ਝਾਤ ਮਾਰਦੇ ਹਾਂ ਮੇਰੇ ਸਾਹਿਬ ਆਪਣਾ ਹਿਰਦਾ ਕੰਬ ਜਾਂਦਾ ਤੂੰ ਬਖਸ਼ ਲਏਗਾ ਬਖਸ਼ੇ ਜਾਵਾਂਗੇ ਨਹੀਂ ਤਾਂ ਲੇਖੇ ਕੀਤੀਆਂ ਸਾਡੀ ਗੱਲ ਨਹੀਂ ਪੜ ਲੇਖੇ ਕਤਹਿ ਨਾ ਛੂਟੀ ਹੈ ਖਿਣ ਖਿਣ ਭੋਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸੁਣਿਆ ਤੂੰ ਬਖਸ਼ੰਦ ਹੈ ਬਖਸ਼ਣ ਹਾਰਾ ਹੈ ਖਿਮਾ ਤੇਰਾ ਸੁਭਾਅ ਹੈ ਪਾਪ ਮੇਰਾ ਸੁਭਾਅ ਹੈ ਹਮਰੋ ਸਹਾਓ ਸਦਾ ਸਦ ਭੂਲਣ ਸਾਡਾ ਸੁਭਾਅ ਬਣ ਚੁੱਕਾ ਹੈ ਪੈਰ ਪੈਰ ਤੇ ਗਲਤੀ ਕਰਨਾ ਤੇਰਾ ਪੁਰਾਣਾ ਸੁਭਾਅ ਹੈ ਭੁੱਲਿਆਂ ਨੂੰ ਬਖਸ਼ ਦੇਣਾ ਇਹ ਗੱਲ ਵੱਖਰੀ ਹੈ ਮੇਰੇ ਮਾਲਕ ਬਖਸ਼ਦਾ ਤੂੰ ਉਹਨਾਂ ਨੂੰ ਜਿਹੜੇ ਭੁੱਲ ਮੰਨ ਲੈਂਦੇ ਜੇ ਭੁੱਲ ਮੰਨਣਾ ਹੀ ਨਾ ਤੇਰੀ ਬਖਸ਼ਿਸ਼ ਦਾ ਰਹਿਮਤ ਦਾ ਪਾਤਰ ਮੈਂ ਕਿਵੇਂ ਬਣ ਜਾ ਜਿਨ੍ਹਾਂ ਨੇ ਤੇਰੇ ਸਾਹਮਣੇ ਆਪਣੇ ਗੁਨਾਹਾਂ ਨੂੰ ਮੰਨ ਲਿਆ ਜਿਵੇਂ ਈਸਾਈਆਂ ਵਿੱਚ ਇੱਕ ਮਤ ਹੈ ਜਿਹਨੂੰ ਕਨਫੈਸ਼ਨ ਕਹਿੰਦੇ ਕਨਫੈਸ ਕਰ ਲੈਣਾ ਮੰਨ ਲੈਣਾ ਕਮਿਟ ਕਰ ਲੈਣਾ ਕਿ ਮੈਂ ਗਲਤੀ ਕੀਤੀ ਹੋ ਗਈ ਮੇਥੋਂ ਭੁੱਲ ਅਣਜਾਣ ਸਾਂ ਭੁੱਲ ਹੋ ਗਈ ਇਹ ਮੈਂ ਖਿਮਾ ਚਾਹੁਣ ਜਿਸ ਵੇਲੇ ਖਿਮਾ ਮੰਗਣ ਦੀ ਬਿਰਤੀ ਲੈ ਕੇ ਬਹੀਏ ਸਾਹਿਬ ਜੀ ਤੁਸੀਂ ਬਖਸ਼ੰਦ ਹੋ ਬਖਸ਼ਿਸ਼ ਕਰਨ ਦੀ ਬਿਰਤੀ ਲੈ ਕੇ ਤੁਸੀਂ ਪਹਿਲਾਂ ਹੀ ਬੈਠੇ ਤੇ ਜਦੋਂ ਵੀ ਮੈਂ ਆਪਣੇ ਆਪ ਤੇ ਨਿਗਾਹ ਮਾਰੀ ਮੈਨੂੰ ਸੋਚਣਾ ਪਿਆ ਹੈ ਕਿ ਮੇਰਾ ਖਿਮਾ ਮੰਗੇ ਬਿਨਾਂ ਗੁਜ਼ਾਰਾ ਨਹੀਂ ਜਦੋਂ ਜਦੋਂ ਮੈਂ ਆਪਣੇ ਕਰਮਾਂ ਤੇ ਆਪਣੀ ਕਰਨੀ ਤੇ ਨਿਗਾਹ ਮਾਰੀ ਬੜੀ ਘਬਰਾਹਟ ਹੋਈ ਕਿ ਜੇ ਮੈਂ ਇਹਨਾਂ ਕਰਮਾਂ ਦੇ ਅਨੁਸਾਰ ਗਿਣਿਆ ਗਿਆ ਤੇ ਕੀ ਹੋਵੇਗਾ ਨਹੀਂ ਇੱਕ ਆਸ ਲੈ ਕੇ ਬੈਠਾ ਕਿ ਨਾ ਤਾਂ ਇਹ ਪਾਪ ਧੋਤੇ ਹੀ ਜਾ ਸਕਦੇ ਨਾ ਹੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਮੈਂ ਕਿਤੇ ਇੱਕ ਪਲ ਵਿੱਚ ਉੱਨੀ ਹੋ ਜਾਵਾਂ ਸਾਧ ਬਣ ਜਾਵਾਂ ਬਹੁਤ ਵੱਡਾ ਦੇਵਤਾ ਬਣ ਜਾਵਾਂ ਬੜੀਆਂ ਗਲਤੀਆਂ ਤੇ ਗੁਨਾਹ ਪਿੱਛੇ ਵੀ ਹੋਏ ਨੇ ਹੋ ਸਕਦਾ ਅੱਗੇ ਵੀ ਹੁੰਦੇ ਚਲੇ ਜਾਣ ਇੱਕ ਜ਼ਰੂਰ ਹੈ ਤੁਸੀਂ ਰਹਿਮਤ ਕਰੋ ਕਿ ਮੇਰੀ ਨਿਗਾਹ ਆਪਣੇ ਗੁਨਾਹਾਂ ਤੇ ਰਵੇ ਤਾਂ ਕਿ ਕੁਝ ਬਚਾਅ ਹੋ ਸਕੇ ਮੈਨੂੰ ਮਹਿਸੂਸ ਹੋ ਸਕੇ ਅਹਿਸਾਸ ਰਵੇ ਪ੍ਰਤੀਤੀ ਰਵੇ ਕਿ ਮੇਰੇ ਅੰਦਰ ਗੁਨਾਹਾਂ ਦਾ ਢੇਰ ਲੱਗ ਗਿਆ ਤੇ ਜਦੋਂ ਇਹ ਅਹਿਸਾਸ ਹੋਵੇਗਾ ਮੈਂ ਆਪਣੇ ਅੰਦਰੋਂ ਇਸ ਗੰਦ ਨੂੰ ਕੱਢਣ ਦਾ ਯਤਨ ਵੀ ਕਰ ਸਕਾਂ ਕੁਝ ਬਚਾਅ ਹੋ ਸਕੇਗਾ ਅੱਗੋਂ ਤੋਂ ਕੁਝ ਬਚਾਅ ਹੋ ਸਕੇਗਾ ਜਿਨ੍ਹਾਂ ਗੁਨਾਹਾਂ ਦੇ ਭਾਰ ਨਾਲ ਮੇਰਾ ਹਿਰਦਾ ਦਬਿਆ ਦਬਿਆ ਉਹਨਾਂ ਗੁਨਾਹਾਂ ਤੋਂ ਬਚਣ ਦਾ ਅੱਗੇ ਹੀ ਯਤਨ ਹੋ ਸਕੇ ਬਖਸ਼ਿਸ਼ ਤੁਸੀਂ ਕਰਦੇ ਨਹੀਂ ਅੱਗੋਂ ਤੋਂ ਗੁਨਾਹਾਂ ਤੋਂ ਤੁਸੀਂ ਬਚਾ ਲੈਣਾ ਜੈਸੇ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਚਿੜਕੇ ਬਹੁ ਭਾਤੀ ਬਹੁਲ ਪਿਤਾ ਕਾ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਅੱਗੋਂ ਰਾਹ ਤੁਸੀਂ ਦਰਸਾ ਦੇਣਾ ਨਹੀਂ ਤਾਂ ਕੋਈ ਹਾਲ ਨਹੀਂ ਸੁਭਾਅ ਮੇਰਾ ਏਡਾ ਗੰਦਾ ਹੈ ਏਡਾ ਗਲਤ ਜਾ ਰਿਹਾ ਹੈ ਲੋਭ ਮੋਹ ਮਗਨ ਅਪਰਾਧੀ ਪੈਰ ਪੈਰ ਦੇ ਅਪਰਾਧ ਕਰ ਰਿਹਾ ਗੁਨਾਹ ਕਰ ਰਿਹਾ ਲੋਭ ਮੋਹ ਦੇ ਵਿੱਚ ਮਗਨ ਹਾਂ ਤੇ ਜਿਹੜਾ ਕੰਮ ਕਰਨ ਵਾਲਾ ਸੀ ਉਹ ਮੈਥੋਂ ਕੋਈ ਨਹੀਂ ਹੋ ਰਿਹਾ ਕਰਨ ਹਾਰ ਕੀ ਸੇਵ ਨਾ ਸਾਧੀ ਕਿਰਪਾ ਕਰੋ ਇਸ ਝੋਲੀ ਚ ਆਪਣੀ ਭਗਤੀ ਤੇ ਆਪਣਾ ਨਾਮ ਪਾਓ ਕਿਉਂਕਿ ਪਾਪੀਆਂ ਨੂੰ ਸ਼ੁੱਧ ਕਰ ਦੇਣ ਵਾਲਾ ਪਤਕ ਪਾਵਨ ਪ੍ਰਭ ਨਾਮ ਕੁਮਾਰੇ ਰਾਖ ਲਿਓ ਮੋਹ ਨਿਰਗੁਣ ਯਾਰੇ ਮੈਨੂੰ ਨਿਰਗੁਣ

ਕਹਿੰਦਾ ਕਾਚੀ ਦੇ ਮਾਨੁਖ ਅਭਿਮਾਨੀ, ਇਸ ਕੱਚੀ ਦੇਹ ਦੇ ਹੰਕਾਰ ਚ ਮਤਾ ਹੋਇਆ ਗਲਤੀਆਂ ਕਰਦਾ ਚਲਾ ਜਾਵੇ। ਸਵਾਦ ਬਾਦ ਝੂਠ ਵਿਚ ਰਸਾ ਵਿਚ ਈਰਸ ਮਦ ਮਾਇਆ, ਹੰਕਾਰ ਵਿਚ ਈਰਖਾ ਵਿਚ ਮਾਇਆ ਵਿਚ ਇਨ ਸੰਗ ਲਾਗ ਰਸਨ ਜਨਮ ਗਵਾਇਆ, ਦੁੱਖ ਭੰਜਨ ਜਗ ਜੀਵਨ ਹਰ ਰਾਇਆ। ਮੇਰੇ ਵਾਹਿਗੁਰੂ ਜੀ, ਤੁਸੀਂ ਇਹਨਾਂ ਪਾਪਾਂ ਦੇ ਦੁੱਖ ਦੂਰ ਕਰਨ ਯੋਗ, ਜਿਨ੍ਹਾਂ ਨੇ ਜਗਤ ਨੂੰ ਜੀਵਨ ਦਿੱਤਾ ਹੈ ਉਹ ਆਤਮਕ ਜੀਵਨ ਵੀ ਬਖਸ਼ ਸਕਦੇ। ਸਗਲ ਤਿਆਗ ਨਾਨਕ ਸ਼ਰਨਾਇਆ, ਮੈਨੂੰ ਤਾਂ ਇੰਨਾ ਵੀ ਪਤਾ ਨਹੀਂ ਜੀਵਨ ਮਿਲਿਆ ਕਾਹਦੇ ਲਈ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਕਿਸ ਕੰਮ ਨੂੰ ਤੂੰ ਮੈਨੂੰ ਸਿਰਜਿਆ ਸੀ, ਕਿਸ ਕੰਮ ਵਾਸਤੇ ਮੈਨੂੰ ਜੀਵਨ ਮਿਲਿਆ ਹੈ, ਕਿਹੜੇ ਪੁੰਨਾ ਕਰਕੇ ਜੀਵਨ ਮਿਲ ਗਿਆ। ਜਨਮ ਕਵਨ ਫਲ ਪਾਇਆ, ਭਾਵਨਿਤ ਤਰਨ ਤਾਰਨ ਚਿੰਤਾ ਮਰ ਇੱਕ ਨਿਮਖ ਨਾ ਇਹ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਮੇਰੇ ਸਾਹਿਬ ਜੀ ਅਸੀਂ ਤਾਂ ਏਡੇ ਵੱਡੇ ਗੁਨਾਹਗਾਰ ਹਾਂ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤਨੀ ਸਾਧੀ, ਜਿਨ੍ਹੇ ਜ਼ਿੰਦਗੀ ਦਿੱਤੀ ਹੈ ਉਹਨੂੰ ਵੀ ਕਦੇ ਚੇਤੇ ਨਾ ਕੀਤਾ। ਇੰਨੇ ਕਿਰਤਕ ਹਨ ਕਿ ਜਿਸ ਨੇ ਜ਼ਿੰਦਗੀ ਸਵਾਸ ਖਾਣ ਪਾਣ ਭੋਜਨ ਪਹਿਰਾਣ ਸਭ ਕੁਝ ਬਖਸ਼ਿਆ ਹੈ ਉਹਦਾ ਹੀ ਚੇਤਾ ਕੋਈ। ਪਰ ਧਨ ਕਿਹੜੇ ਪਾਸੇ ਮਨ ਲੱਗਾ? ਲੋਕਾਂ ਦੇ ਧਨ ਵੱਲ ਵੇਖਦੇ ਹਾਂ, ਲੋਕਾਂ ਦੇ ਸਰੀਰਾਂ ਵੱਲ ਵੇਖਦੇ ਹਾਂ। ਪਰ ਧਨ ਪਰ ਧਨ ਪਰਤੀ ਨਿੰਦਾ, ਬੁਰਾਈਆਂ ਵੀ ਲੋਕਾਂ ਦੀਆਂ ਵੇਖੀਆਂ ਨੇ ਆਪਣੀਆਂ ਨਜ਼ਰ ਨਹੀਂ ਆਈ। ਲੋਕਾਂ ਦੀ ਨਿੰਦਿਆ ਕਰਦੇ ਰਹਿ ਗਏ ਤੇ ਆਪਣੀਆਂ ਨੇਕੀਆਂ ਦੀਆਂ ਫੜਾਂ ਮਾਰਦੇ ਰਹਿ ਗਏ, ਆਪਣੀਆਂ ਬੁਰਾਈਆਂ ਵੱਲ ਧਿਆਨ ਨਾ ਕੀਤਾ। ਪਰ ਅਪਵਾਦ ਨਾ ਛੂਟੇ, ਲੋਕਾਂ ਨਾਲ ਝਗੜੇ ਕਰਦੇ ਆ ਰਹੇ। ਆਵਾ ਕੌਣ ਹੋਤ ਹੈ ਖੁਣ ਖੁਣ, ਇਹ ਪ੍ਰਸੰਗ ਨਾ ਟੂਟੇ, ਇਹੀ ਕਾਰਨ ਹੈ ਮੇਰਾ ਮੁੜ ਮੁੜ ਕੇ ਜੰਮਣਾ ਮਰਨਾ ਬਣਿਆ ਹੋਇਆ। ਆਉਣਾ ਜਾਣਾ ਤੇ ਭਟਕਣਾ ਬਣੀ ਹੋਈ, ਇਹ ਕਹਾਣੀ ਮੁੱਕਣ ਚ ਨਹੀਂ ਪਈ। ਜੇਕਰ ਕਥਾ ਹੋਤ ਹਰ ਸੰਤਨ, ਜਿੱਥੇ ਤਾਂ ਭਗਤ ਜਨ ਬਹਿ ਕੇ ਰੱਬ ਦੀ ਗੱਲ ਕਰਦੇ ਨੇ, ਉੱਥੇ ਇੱਕ ਨਿਮਖ ਨਾ ਕੀਨੋ ਮੈਂ ਤੇਰਾ, ਮਨ ਕਰਕੇ ਤਨ ਕਰਕੇ ਪੂਰੇ ਤੌਰ ਤੇ ਮੈਥੋਂ ਇੱਕ ਪਲ ਵੀ ਜੁੜਿਆ ਨਹੀਂ ਜਾਂਦਾ, ਮਨ ਕਰਕੇ ਮੇਰਾ ਉੱਥੇ ਫੇਰਾ ਨਹੀਂ ਪਿਆ ਲੱਗਦਾ, ਟਿਕਿਆ ਨਹੀਂ ਜਾਂਦਾ ਮੈਂ। ਲੰਪਟ ਚੋਰ ਦੂਤ ਮਤਵਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੇ ਇਹਨਾਂ ਦੇ ਮਾਰੇ ਹੋਏ ਜਿਹੜੇ ਬੁਰੇ ਲੋਕ ਨੇ, ਤਿੰਨ ਸੰਗ ਸਦਾ ਬਸੇਰਾ, ਉਹਨਾਂ ਲੋਕਾਂ ਦੇ ਨਾਲ ਮੇਰਾ ਵਾਸਾ ਨਿਤ ਦਾ ਬਣਿਆ। ਕਾਮ ਕ੍ਰੋਧ ਮਾਇਆ ਮਦ ਮਕਸਰ, ਇਹ ਸੰਪੇ ਮੋਹ ਮਾਹੀ, ਜ਼ਿੰਦਗੀ ਵਿੱਚ ਇਕੱਠਾ ਮੈਂ ਕੀ ਕੀਤਾ? ਕਾਮ ਇਕੱਠਾ ਕਰ ਲਏ, ਕ੍ਰੋਧ ਇਕੱਠਾ ਕਰ ਲਏ, ਮਾਇਆ ਇਕੱਠੀ ਕਰ ਲਈ, ਹੰਕਾਰ ਇਕੱਠਾ ਕਰ ਲਿਆ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਇਹ ਨੇਕੀ ਦੇ ਕੰਮ ਜਿਹੜੇ ਸੁਪਨੇ ਵਿੱਚ ਵੀ ਨਹੀਂ ਪਏ ਹੋਣ, ਉਂਝ ਤਾਂ ਮੈਂ ਜੀਵਨ ਚ ਕੀ ਕਰਨੇ, ਨੇਕੀ ਤੇ ਭਲਾਈ ਮੇਰੇ ਸੁਪਨੇ ਵਿੱਚ ਵੀ ਨਹੀਂ ਪਈ ਆਉਣ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਤਾਂ ਸਾਡਾ ਸ਼ੀਸ਼ਾ ਬਣਾਉਣ ਲੱਗਿਆਂ ਕਮਾਲ ਕਰਤੀ। ਸਾਹਿਬ ਕਹਿੰਦੇ ਨੇ, ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਸਾਰੇ। ਸਮੁੰਦਰ ਸਾਗਰ ਜਿੰਨਾ ਕੁ ਪਾਣੀ ਨਾਲ ਭਰਿਆ, ਇਹ ਤੋਂ ਵੀ ਬਹੁਤੇ ਔਗਣ ਨੇ ਸਾਡੇ, ਕਦੇ ਕਦੇ ਧਿਆਨ ਮਾਰਦੇ ਰਹੀਏ, ਬਹੁਤ ਫਰਕ ਪੈ ਸਕਦਾ। ਸਹਿਬ ਪੰਚਮ ਪਾਤਸ਼ਾਹ ਕੋਲ ਪਿਸ਼ਾਵਰ ਦੀ ਸਾਹ ਕਾਬਲ ਦੀ ਸੰਗਤ ਆਈ ਸੀ, ਸੂਬਾ ਸਰਹੱਦ ਦੀ ਸੰਗਤ ਆਈ ਸੀ। ਇੱਕ ਸਿੱਖ ਨੇ ਉੱਠ ਕੇ ਬੇਨਤੀ ਕੀਤੀ, ਸਾਹਿਬ ਜੀ ਗਲਤੀਆਂ ਬੜੀਆਂ, ਗੁਨਾਹ ਬੜੇ ਹੋ ਜਾਂਦੇ। ਸਾਹਿਬ ਕਹਿਣ ਲੱਗੇ, ਫਿਰ ਕੀ ਹੋਇਆ? ਕਹਿਣ ਲੱਗੇ, ਮਹਾਰਾਜ ਕਿਵੇਂ ਬਖਸ਼ੇ ਜਾਵਾਂਗੇ? ਸਾਹਿਬ ਕਹਿਣ ਲੱਗੇ, ਇਸ ਤਰ੍ਹਾਂ ਕਰੋ, ਜਦੋਂ ਅਗਲੇ ਸਾਲ ਆਓਗੇ ਨਾ, ਪੂਰੇ ਸਾਲ ਦਾ ਹਿਸਾਬ ਕਰਕੇ ਲਿਆ, ਜਿਹੜੀ ਗਲਤੀ ਤੇ ਗੁਨਾਹ ਹੋਏ ਉਹਦਾ ਵੀ ਹਿਸਾਬ ਕਰ ਲੈਣਾ, ਲਿਖੀ ਜਾਣਾ ਨਾਲ ਉਹਨਾਂ, ਜਿਹੜਾ ਪੁੰਨ ਕਰਮ ਕਰੋ, ਚੰਗਾ ਕਰਮ ਕਰੋ, ਉਹ ਵੀ ਲਿਖੀ ਜਾਣਾ। ਚਲੇ ਗਏ, ਸਾਲ ਬਾਅਦ ਆ ਗਏ, ਮਹਾਰਾਜ ਨੇ ਪੁੱਛਿਆ, ਯਾਦ ਕਰਾਇਆ, ਕਿਉਂ ਭਾਈ ਗੁਰਮੁਖੋ, ਤੁਸੀਂ ਇੱਕ ਸਵਾਲ ਕੀਤਾ ਸੀ ਤੇ ਅਸੀਂ ਤੁਹਾਨੂੰ ਕਿਹਾ ਸੀ ਕਿ ਆਪਣੀਆਂ ਵਹੀਆਂ ਬਣਾਓ, ਖਾਤੇ ਬਣਾਓ, ਬਾਪ ਦੇ ਤੇ ਪੁੰਨ ਦੇ ਤੁਸੀਂ ਖਾਤੇ ਬਣਾਓ, ਖਾਤੇ ਬਣਾਏ ਨੇ ਕਿ ਮਹਾਰਾਜ ਬਣਾਏ ਦੱਸਣ, ਲਿਆਓ ਫਿਰ ਵਿਖਾਓ ਕਿ ਮਹਾਰਾਜ ਲਿਆਂਦੇ, ਕੋਈ ਨੀ ਕਿਉਂ ਨੀ ਲਿਆਂਦੇ, ਕਿ ਮਹਾਰਾਜ ਲਿਖਿਆ ਹੀ ਕੁਝ ਨਹੀਂ ਸੀ ਹੋਇਆ। ਕਮਾਲ ਹੈ ਭਾਈ, ਤੁਹਾਨੂੰ ਲਿਖਣ ਨੂੰ ਕਿਹਾ ਸੀ, ਤੁਸੀਂ ਵਹੀਆਂ ਤੇ ਖਾਤੇ ਬਣਾਏ, ਲਿਖਿਆ ਕਿਉਂ ਨੀ? ਕਿ ਮਹਾਰਾਜ ਗੱਲ ਇਹ ਹੈ ਕਿ ਜਿਸ ਵੇਲੇ ਗੁਨਾਹ ਕੀਤਾ ਲਿਖਣ ਲੱਗੇ ਤੇ ਸੋਚਿਆ ਵੀ ਉੱਥੇ ਮਹਾਰਾਜ ਦੀ ਹਜ਼ੂਰੀ ਚ ਸੰਗਤ ਚ ਪੜ੍ਹ ਕੇ ਸੁਣਾਉਣਾ ਪਏਗਾ, ਨੰਗੇ ਹੋ ਜਾਣਾ, ਸ਼ਰਮ ਆ ਗਈ, ਲਿਖਣ ਤੋਂ ਸ਼ਰਮ ਆ ਗਈ, ਨਹੀਂ ਲਿਖਿਆ। ਮਹਾਰਾਜ ਕਹਿਣ ਲੱਗੇ, ਫਿਰ ਪੁੰਨ ਕਰਮ ਵੀ ਕੋਈ ਨਹੀਂ ਕੀਤਾ, ਪਾਪ ਕਰਮ ਤਾਂ ਲਿਖਣ ਲੱਗਿਆਂ ਸ਼ਰਮ ਆ ਗਈ, ਕਿ ਮਹਾਰਾਜ ਮੇਰੀ ਸ਼ਰਮ ਨਹੀਂ ਆਈ, ਪੜ੍ਹ ਕੇ ਫਿਰ ਕਰਨ ਲੱਗਿਆਂ ਵੀ ਸ਼ਰਮ ਆ ਗਈ, ਕਿ ਜੇ ਤਾਂ ਕਰਾਂਗੇ ਤੇ ਲਿਖਣੇ ਪੈਣਗੇ, ਮਹਾਰਾਜ ਦਾ ਹੁਕਮ ਹੈ, ਜੇ ਲਿਖਾਂਗੇ ਤੇ ਸੁਣਾਉਣੇ ਪੈਣਗੇ, ਨੰਗੇ ਹੋ ਜਾਵਾਂ। ਇਸ ਕਰਕੇ ਪਾਪ ਕਰਮਾਂ ਤੋਂ ਬਚਦੇ ਹੀ ਚਲੇ ਗਏ, ਹੋਏ ਹੀ ਨਹੀਂ, ਤਕਰੀਬਨ ਬਚੇ ਹੀ ਰਹੇ ਹਾਂ ਸਾਲ ਭਰ।
महाराज कहने लगे जे पाप कर्म नहीं किए फिर पुन कर्म का की हाल रहा कि महाराज वह कुछ कुछ होए जरूर ने पर लिखन लगिया शर्म आई जे लिखे कदे कदे एक अद्धा तो मसा हुंदा सी ते जे कहीए भी लिखीए ते आखिए नाले तो हंकार होगा ते नाले की गिनती देंगे महीने च एक पुन कर्म होया सी कि महीने च दो होए सन शर्म दे मारे हैं महाराज क्योंकि पुन कर्म बड़े थोड़े सन वह नहीं लिखे गए ते पाप कर्मा तो तुहाडे लिखण दे काम ने बचा लिया कि जे लिखांगे ते नंगे होवांगे इस करके ना करिए ते ना लिखिए बिल्कुल जिसले बंदा आत्म सर्वेखण वल लग जाए ना अपने आप वल वेखण लग जाए अपने आप नूं भोखण लग जाए उदों पापां तों बच जांदा इस करके साहिब दे दर दे उत्ते हथ बन के खड़ा अपराधी होके खड़ा सच्चे पातशाह कृपा कर लो मेरे कोलों तां कंचन नारी मैं जियो जुबत है मोह मीठा माया कर मंदर कोड़े खुशी मन आंदा सलाया हर कब चेतना आवई क्यों छूटा मेरे हर राया मेरे राम ए नीच कर्म हर मेरे गुणवंता हर हर दयाल कर कृपा बख्श अवगुण सा मेरे तू कृपा करके बख्श ले मैं ता अवगुणी गुनाकार पापी हां जिवे जानना है हों अपराधी गुनाकार हों बेमुख मंदा भाई गुरदास के कथन अनुसार ए अरदास लेके बह जाइए कुछ पाप करन तो बच सकांगे कुछ पुन करन वल प्रेरे जा सकांगे कदे अपने आप दे गुरबाणी अनुसार गुरबाणी दी कसवटी नाल अपने आप दे झाती मार लिया करिए वेख लिया करिए किथे कोई बैठे हां की हाल है किवें बख्शे जावांगे बख्शे जाण वास्ते अरदास बहुत वड्डा साधन है सिख दे कोल ते अरदास करन वास्ते

0: ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਤੇਰਾ। ਮੈਂ ਤਾਂ ਜ਼ਬਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦੇ ਆਗੇ ਅਰਦਾਸ, ਮੈਂ ਹੋਰ ਥਾਂ ਨਹੀਂ ਦਿੱਤੇ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਾਈ, ਪ੍ਰਗਟ ਭਾਈ ਸਗਲੇ ਜੁਗ ਅੰਤਰੇ, ਗੁਰੂ ਨਾਨਕ ਜੀ ਵਡਿਆਈ।
1: ਆਓ ਆਪਣੀਆਂ ਬਿਰਤੀਆਂ ਕਾਗਰ ਕਰੀਏ, ਦਸਨਾ ਤੇ ਸਤਨਾਮ ਸ੍ਰੀ ਵਾਹਿਗੁਰੂ।

قدرتي ਭਾਈ ਗੁਰਦਾਸ ਜੀ ਦੀ ਇਸ ਵਾਰ ਵਿੱਚ ਲਫ਼ਜ਼ ਪੈਰ ਆਇਆ ਹੈ ਜਿਹੜਾ ਤੁਹਾਡੇ ਵਿੱਚੋਂ ਕੋਈ ਪਿਆਰ ਵਾਲਾ ਅਭਿਆਸੀ ਜੀਵ ਮੁਹੱਬਤ ਕਰਨ ਵਾਲਾ ਬੈਠਾ ਹੈ ਇਸ ਲਫ਼ਜ਼ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਹੋਰ ਜੁੜਨ ਦਾ ਬਲ ਮਿਲਦਾ ਕਿਉਂ ਲਫ਼ਜ਼ ਵਿੱਚ ਤਾਕਤ ਹੈ ਹੁਣ ਕੰਨ ਲਫ਼ਜ਼ ਕਹੀਏ ਤੇ ਅੱਖਾਂ ਸਾਹਮਣੇ ਕੰਨਾਂ ਦਾ ਸੀਨ ਆ ਜਾਂਦਾ ਅੱਖ ਲਫ਼ਜ਼ ਕਹੀਏ ਅੱਖਾਂ ਦਾ ਸੀਨ ਆ ਜਾਂਦਾ ਇਹ ਕੁਦਰਤੀ ਪੰਗਤੀ ਵਿੱਚ ਲਫ਼ਜ਼ ਪੈਰ ਆਇਆ ਸਾਰਿਆਂ ਨੂੰ ਬੇਨਤੀ ਹੈ ਗੱਲ ਤੇ ਪ੍ਰੇਮ ਲਈਏ ਪਰ ਜਦੋਂ ਪੜ੍ਹਦੇ ਹੋ ਨਾ ਜੱਥੇ ਬਾਬਾ ਪੈਰ ਤੇ ਤੁਹਾਡਾ ਵੀ ਧਿਆਨ ਗੁਰੂ ਜੀ ਦੇ ਪੈਰਾਂ ਚਰਨਾਂ ਵਿੱਚ ਅੱਖ ਸਤਨਾਮ ਜੇ ਮਨ ਸ਼ੰਕਾ ਕਰੇ ਗੁਰੂ ਦੇ ਚਰਨਾਂ ਵਿੱਚ ਇਹ ਪੰਕਤੀ ਗੁਰੂ ਅਰਜਨ ਦੇਵ ਜੀ ਦੀ ਸੁਣਾ ਦੇਣਾ ਮਨ ਨੂੰ ਮਤ ਪੂਰੀ ਗੁਰੂ ਨਾਨਕ ਆਉਣੇ ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਕਿਹਦੇ ਦਰਸ਼ਨ ਪੇਖਾਂ ਚਰਨ ਕਮਲ ਜਾਂਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਆਓ ਸੋਹਣੇ ਚਰਨਾਂ ਦਾ ਧਿਆਨ ਕਰਕੇ ਇਹ ਪੰਕਤੀਆਂ ਬੋਲੋ ਫਿਰ ਕੀ ਹੋਏਗਾ ਬਾਬੇ ਨੇ ਜਿੱਥੇ ਇਹ ਸੋਹਣੇ ਪੈਰ ਧਰੇ ਉਹ ਅਸਥਾਨ ਪੂਜਾ ਦੇ ਥਾਪੇ ਗਏ ਸਾਡੇ ਵੀ ਹਿਰਦੇ ਵਿੱਚ ਜੇ ਇਹ ਚਰਨ ਵਸ ਗਏ ਸਾਡਾ ਵੀ ਹਿਰਦਾ ਪੂਜਾ ਲਈ ਉਸ ਯੋਗ ਬਣ ਗਏ

ਕਿਹਾ ਸੀ ਆ ਕੁੜੀਏ ਸੂਈ ਟੁੰਗਿਆ ਕੱਚੀਆਂ ਕੰਧਾਂ ਉਧਾਉਂਦੀਆਂ ਸੀ ਤੇ ਸੂਈ ਗੁਆਚ ਨਾ ਜਾਏ ਕੋਈ ਸੂਈ ਨਾਲ ਤਰਪਾਈ ਦਾ ਕੰਮ ਸੀਣ ਦਾ ਕੰਮ ਜਦੋਂ ਕਰ ਲਿਆ ਤੇ ਸੂਈ ਕੰਧ ਚ ਟੁੰਗ ਦਿੰਦੇ ਸੀ ਗੁਆਚ ਨਾ ਜਾਏ ਹੀਰ ਦੀ ਮਾਂ ਕਹਿੰਦੀ ਹੈ ਜਾ ਧੀਏ ਅੰਦਰ ਸੂਈ ਟੁੰਗਿਆ ਅੰਦਰ ਗਈ ਦੋ ਮਿੰਟ ਬੀਤੇ ਤਿੰਨ ਮਿੰਟ ਬੀਤੇ ਮਾਂ ਨੇ ਆਵਾਜ਼ ਮਾਰੀ ਉਹ ਇੰਨਾ ਚਿਰ ਹੋ ਗਿਆ ਇੱਥੋਂ ਸੂਈ ਨਾ ਟੁੰਗੀ ਹੀਰ ਦੀ ਦ੍ਰਿਸ਼ਟੀ ਕੀ ਸੀ ਮਾਂ ਆਵਾਜ਼ ਦਿੰਦੀ ਇੰਨਾ ਚਿਰ ਹੋ ਗਿਆ ਤੇਥੋਂ ਸੂਈ ਨਾ ਟੁੰਗੀ ਗਈ ਕਹਿੰਦੀ ਮਾਂ ਸੂਈ ਕੰਧ ਚ ਕਿੱਥੇ ਟੁੰਗਾ ਜਿੱਥੇ ਟੁੰਗਨੀ ਆ ਅੱਗੇ ਰਾਂਝਾ ਖੜਾ ਐਸੀ ਦ੍ਰਿਸ਼ਟੀ ਗੁਰਸਿੱਖ ਦੀ ਬਣ ਜਾਏ ਗੁਰਬਾਣੀ ਚ ਵੀ ਇਹਨਾਂ ਦੀਆਂ ਮਿਸਾਲਾਂ ਦੇ ਕੇ ਤੇ ਸਾਨੂੰ ਕਿਤੇ ਤੇ ਮਿਸਾਲ ਦਿੱਤੀ ਹੋਈ ਲੋਭੀ ਦਾ ਕਦੀ ਪਿਆਰ ਵੇਖ ਧਨ ਨਾਲ ਕਈ ਵਾਰੀ ਲੋਭੀ ਨਾਲੀ ਚ ਵੀ ਹੱਥ ਮਾਰਦਾ ਕਿ ਜਿਹੜਾ ਰੁਪਈਆ ਡਿੱਗਾ ਕੱਢ ਲਵਾਂ ਆਖੋ ਸਤਨਾਮ ਉਹ ਫਿਰ ਮਿਸਾਲ ਦੇ ਕੇ ਨਾ ਸਾਨੂੰ ਦੱਸਦੇ ਨੇ ਕਿਤੇ ਉਹ ਪਿਆਰ ਕਨਵਰਟ ਕਰ ਲੈ ਗੁਰੂ ਵੱਲ ਤੇਰੇ ਅੰਦਰ ਬੀਤ ਹੈ ਪਿਆਰ ਦਾ ਇਹ ਹੀਰ ਦੀ ਮਿਸਾਲ ਦੇ ਕੇ ਸਾਨੂੰ ਕੀ ਇਸ਼ਾਰਾ ਦਿੰਦੇ ਨੇ ਕਿ ਤੇਰੀ ਵੀ ਸੁਰਤ ਵਿੱਚ ਬਾਬੇ ਦੇ ਚਰਨ ਹਰ ਵੇਲੇ ਇੰਜ ਵਸੇ ਹੋ ਭਗਤ ਨਾਮਦੇਵ ਜੀ ਦਾ ਸ਼ਬਦ ਇਹ ਕਹਿੰਦੇ ਭਰਤਾ ਦੇਖ ਬਿਗਸੇ ਜਿਉ ਨਾਰੀ ਇੱਕ ਵਿਕਾਰੀ ਬੰਦਾ ਜਿਵੇਂ ਨਾਰੀ ਨੂੰ ਵੇਖ ਕੇ ਬਿਗਸਦਾ ਭਰਤਾ ਦੇਖ ਬਿਗਸੇ ਜਿਉ ਨਾਰੀ ਤਿਉਂ ਹਰ ਜਨ ਜੀਵੇ ਨਾਮ ਚਿਤਾਰੀ ਸਾਰੇ ਗੱਜ ਕੇ ਆਖੋ ਸਤਨਾਮ ਇਹੋ ਜਿਹਾ ਪਿਆਰ ਪੋਤ ਦੇਖ ਬਿਗਸੇ ਜਿਉ ਮਾਤਾ ਓਤ ਪੋਤ ਜਨ ਹਰ ਸਿਉ ਰਾਤਾ ਇਹੋ ਜਿਹੇ ਪਿਆਰ ਵਿੱਚ ਬੈਠੋ ਤੇ ਤਰੋ ਧਿਆਨ ਚਰਨਾਂ ਦਾ ਬੜੇ ਪਿਆਰ ਨਾਲ

ਗੁਰੂ ਨਾਨਕ ਸਾਹਿਬ ਜੀ ਦੇ ਦੁਨੀਆਂ ਨੂੰ ਉਤਾਰਨ ਦੇ ਵਿੱਚ ਚਾਰ ਵਿਸ਼ੇਸ਼ ਗੁਣ ਸਨ। ਚਾਰ ਵਿਸ਼ੇਸ਼ ਗੁਣ ਕੀ? ਸਭ ਤੋਂ ਪਹਿਲਾ ਵਿਸ਼ੇਸ਼ ਗੁਣ ਕਿ ਅੱਜ ਤੱਕ ਕਿਤੇ ਮਿਸਾਲ ਨਹੀਂ ਕਿ ਅਵਤਾਰ ਪਾਪੀ ਦੇ ਘਰ ਚੱਲ ਕੇ ਗਿਆ ਹੋਵੇ, ਆ ਵੀ ਝੋਲੀ ਪਰ ਦਾਤ ਲੈ ਲੈ। ਆਖੋ ਸਤਨਾਮ। ਦੂਸਰੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਬਾਣੀ ਦਾ ਤੀਰ ਮਾਰ। ਸਤ ਸੰਗਤ, ਤੀਜੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਉਹਦਾ ਪਿਛਲਾ ਲੇਖਾ ਨਹੀਂ ਪੁੱਛਿਆ। ਅੱਜ ਕੇ ਆਖੋ ਸਤਨਾਮ, ਨਹੀਂ ਤੇ ਲੇਖਾ ਤੇ ਹੈ ਨਾ। ਪਰ ਤੁਹਾਡੇ ਸਾਹਮਣੇ ਮਿਸਾਲ ਹੈ ਕਿ ਸੱਜਣ ਠੱਗ ਦਾ ਪਿਛਲਾ ਖਾਤਾ ਕਿੱਥੇ ਗਿਆ? ਅੱਜ ਕੇ ਆਖੋ ਸਤਨਾਮ। ਮਾਣ ਕਰੋ ਇਹ ਗੁਰੂ ਨਾਨਕ। ਦੀਪਾਲਪੁਰ ਕੌੜੀ ਦਾ ਪਿਛਲਾ ਲੇਖਾ ਕਿੱਥੇ ਗਿਆ? ਕੌਡੇ ਰਾਖਸ਼ ਦਾ, ਭੂਮੀਏ ਚੌਰ ਦਾ, ਬਲੀ ਕੰਧਾਰੀ ਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣੇ ਆਰੇ। ਕਿਤੇ ਤੇ ਸਜ਼ਾ ਦੇ ਕੇ ਔਗਣ ਨੂੰ ਬਖਸ਼ਿਆ ਜਾਂਦਾ, ਕਿਤੇ ਗੁਣ ਕੋਲੋਂ ਦੇ ਕੇ ਔਗਣ ਲੈ ਕੇ ਇੰਜ ਔਗਣ ਬਖਸ਼ੇ ਜਾਂਦੇ। ਇਹ ਤੀਜੀ ਵਿਸ਼ੇਸ਼ਤਾ, ਪਿਛਲਾ ਲੇਖਾ ਨਹੀਂ ਪੁੱਛਿਆ, ਪਿਛਲਾ ਹਿਸਾਬ ਨਹੀਂ ਪੁੱਛਿਆ ਗੁਰੂ ਪਿਆਰੇ। ਹੁਣ ਇੱਕ ਚੌਥੀ ਗੱਲ ਸੁਣੋ, ਫਿਰ ਹੋਰ ਪਿਆਰ ਆ ਜਾਂਦਾ। ਗੁਰੂ ਨਾਨਕ ਦੇ ਚਾਰ ਤਾਰਨ ਵਿੱਚ ਚੌਥੀ ਵਿਸ਼ੇਸ਼ਤਾ ਕਿ ਜਿਹਦੇ ਤੇ ਨਜ਼ਰ ਕੀਤੀ ਏ ਉਹਨੂੰ ਕੇਵਲ ਤਾਰਿਆ ਨਹੀਂ, ਉਹਦੀ ਇੰਨੀ ਕੁ ਬੈਟਰੀ ਚਾਰਜ ਕਰਤੀ ਕਿ ਅੱਗੋਂ ਕਈਆਂ ਨੂੰ ਤਾਰਨ ਵਾਲਾ ਬਣਾ ਦਿੱਤਾ। ਗੱਜ ਕੇ ਆਖੋ ਸਤਨਾਮ। ਬੜੀ ਵੱਡੀ ਗੱਲ ਹੈ। ਇੱਕ ਤੇ ਇੱਕ ਨੂੰ ਤਾਰ ਦਿੱਤਾ, ਉਹਨੂੰ ਅੱਗੋਂ ਜੋਗਾ ਬਣਾ ਦਿੱਤਾ। ਕੋਈ ਲੈ ਲੈ ਸੱਜਣ ਠੱਗ ਨੂੰ ਲਾਕੇ ਦਾ ਥਾਪਤਾ, ਲੈ ਹੁਣ ਤੂੰ ਦੇਖ। ਕੇਵਲ ਉਹਨੂੰ ਨੀ ਤੂੰ ਤਾਰਨ ਯੋਗ। ਸਾਲਸਰਾਏ ਗੌਰੀ ਨੂੰ ਜਿਹੜੀ ਉਹਦੀ ਅੱਖ ਨਹੀਂ ਖੋਲੀ, ਨਾਲ ਮੰਜੀ ਦੇ ਦਿੱਤੀ। ਆ ਇੰਨੇ ਸਾਲ ਤੇਰੀ ਉਮਰ ਹੀ, ਤੇਰੇ ਬਾਦੋਂ ਤੇਰਾ ਨੌਕਰ ਬੈਠੇਗਾ ਅਧਿਰਕਾ। ਉਹ ਫਿਰ ਇਸ ਸਾਰੇ ਇਲਾਕੇ ਨੂੰ ਨਿਰੰਕਾਰ ਦੇ ਘਰ ਚੋਂ ਦਾਤਾਂ ਲੈ ਕੇ ਗਜ ਕੇ ਆਖੋ ਸਤਨਾਮ। ਮਾਣ ਵਿਚ ਆ ਕੇ ਕਹੀਏ, ਪਿਆਰ ਵਿਚ ਆ ਕੇ ਕਹੀਏ,

ਖੜ ਦਰਸ਼ਨ ਪਾ ਖੰਡ ਜਣਾਇਆ ਪਾਤਾਲਾ ਆਕਾਸ਼ ਲੱਖ ਜਿੰਦੀ ਧਰਤੀ ਜਗ ਸਵਾਇਆ ਜਿੱਤੀ ਨਲ ਖੰਡ ਨੇਦਨੀ ਸਰਬ ਨਾਮ ਦਾ ਚੱਕਰ ਫਿਰਾਇਆ ਦੇਵਦਾਨੋ ਅਰਾਕਸ਼ ਦੈਤ ਸਭ ਚਿਤਰਗੁਪਤ ਸਭ

ਨਿਕਲੇ ਬਰਿਆਨ ਮਾਰਾ ਸ਼ੌਕ ਦੇ ਦਰਗਲੂ ਅੰਬੰਦ ਕੀਰਾ ਸ਼ੌਕ ਦੇ।

ਅੰਦਰ ਭਿੱਤ ਦੇ ਭੰਡਾਰ ਦਾ ਸੀਨਾ ਬਣੇ ਕਰ ਭਿੱਤ ਦੇ ਭੰਡਾਰ ਦਾ ਸੀਨਾ ਬਣੇ ਘਰ ਪੇਤ ਦੇ ਭੰਡਾਰ ਦਾ ਸੱਚ ਕੇ ਦਿਲ ਮਿਲਣੇ ਨੂੰ ਸੌਗਲਾ ਸੱਚ ਕੇ ਦਿਲ

ਪੈਂਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਦਰਾਸ ਧਿਆਏ ਮੇਰਾ ਹਰ ਹਰ, ਜੋ ਸਾਸ

ਮੱਸੇ ਰੰਗੜ ਤੱਕ ਪਹੁੰਚਣ ਦੀ ਸਕੀਮ ਘੜ ਲਈ। ਇੱਕ ਪੁਰਾਣੀ ਥੇ ਤੋਂ ਠੀਕਰੀਆਂ ਇਕੱਠੀਆਂ ਕਰ ਇੱਕ ਬੋਰੀ ਵਿੱਚ ਭਰ ਲਈਆਂ। ਆਪਣੇ ਕੇਸ ਪਿੱਛੇ ਨੂੰ ਸੁੱਟ ਚੌਧਰੀ ਜੱਟਾਂ ਵਾਲਾ ਭੇਸ ਬਣਾ ਲਿਆ। ਤਲਵਾਰਾਂ ਚੋਲਿਆਂ ਦੇ ਹੇਠ ਲੁਕਾ ਲਈਆਂ ਤੇ ਹਰਿਮੰਦਰ ਸਾਹਿਬ ਵੱਲ ਨੂੰ ਤੁਰ ਪਏ। ਦੋਨੋਂ ਸ਼ੇਰ ਦਰਸ਼ਨੀ ਡਿਓੜੀ ਜਾ ਪੁੱਜੇ। ਬੂਹੇ ਦੇ ਸੱਜੇ ਹੱਥ ਲੱਗਦੀ ਬੇਰੀ ਨਾਲ ਸਿੰਘਾਂ ਨੇ ਘੋੜੇ ਬੰਨ ਲਏ। ਭਾਈ ਸੁੱਖਾ ਸਿੰਘ ਨੇ ਬੋਰੀ ਨੂੰ ਮੋਢਿਆਂ ਦੇ ਚੁੱਕ ਲਿਆ। ਪਹਿਰੇਦਾਰਾਂ ਨੇ ਸੋਚਿਆ ਕਿ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਉਤਾਰਨ ਵਾਸਤੇ ਆਏ ਹੋਣਗੇ, ਸੋ ਕਿਸੇ ਨੇ ਵੀ ਉਹਨਾਂ ਨੂੰ ਰੋਕਿਆ ਨਹੀਂ। ਭਾਦੋਂ ਦੀ ਦੁਪਹਿਰ ਹੋਣ ਕਰਕੇ ਉਸ ਵਕਤ ਜ਼ੋਰ ਦੀ ਹਨੇਰੀ ਵਗ ਰਹੀ ਸੀ। ਸਿੰਘਾਂ ਨੇ ਅੰਦਰ ਲੰਘ ਮਨ ਹੀ ਮਨ ਅਰਦਾਸਾ ਕੀਤਾ, ਹੇ ਸੱਚੇ ਪਾਤਸ਼ਾਹ, ਤੇਰੇ ਸਿੰਘਾਂ ਦਾ ਵਾਰ ਖਾਲੀ ਨਾ ਜਾਵੇ। ਕੀ ਵੇਖਦੇ ਹਨ ਕਿ ਹੰਕਾਰੀ ਮੱਸਾ ਪਲੰਘ ਤੇ ਬੈਠਾ ਹੁੱਕਾ ਪੀ ਰਿਹਾ ਹੈ, ਕੰਜਰੀ ਨੱਚਦੀ ਪਈ ਹੈ। ਸੁੱਖਾ ਸਿੰਘ ਨੇ ਅੰਦਰ ਲੰਘਦੇ ਹੀ ਬੋਰੀ ਨੂੰ ਪਲੰਘ ਦੇ ਥੱਲੇ ਸੁੱਟ ਦਿੱਤਾ। ਜੋ ਹੀ ਮੱਸੇ ਨੇ ਬੋਰੀ ਨੂੰ ਵੇਖਣ ਵਾਸਤੇ ਆਪਣਾ ਸਿਰ ਹੇਠਾਂ ਝੁਕਾਇਆ, ਤਾਂ ਭਾਈ ਮਹਿਤਾਬ ਸਿੰਘ ਨੇ ਤਲਵਾਰ ਦੇ ਇੱਕੋ ਵਾਰ ਨਾਲ ਹੀ ਮੱਸੇ ਰੰਗੜ ਦਾ ਸਿਰ ਵਗਾ ਕੇ ਹੇ

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ, ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh movement. We urge you to listen to the songs with pride and respect. Please refrain from playing at pubs, clubs, and gigs.

9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਸਾਧ ਸੰਗਤ ਛੋਟੇ ਬੱਚਿਆਂ ਦੀ ਸ਼ਹਾਦਤ, ਕੱਲ ਦਾ ਦਿਨ ਸ਼ਹੀਦੀ ਪੁਰਬ ਵੀ ਹੈ। 27 ਦਸੰਬਰ ਨੂੰ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਹੈ। ਸਾਧ ਸੰਗਤ ਜੀ, ਉਹ ਆਪਣੇ ਨੰਨੇ ਨੰਨੇ ਸ਼ੀਰਖੋਰ ਬੱਚੇ, 7 ਸਾਲ ਦੇ ਬੱਚੇ ਨੂੰ ਗੁਰਦੁਆਰੇ ਬਹਿਣਾ ਨਹੀਂ ਆਉਂਦਾ, ਉਹ ਘੜੀ ਘੜੀ ਰੌਲਾ ਪਾਉਂਦਾ ਹੈ। ਅੱਜ ਇਹ 7 ਸਾਲ ਦਾ ਬੱਚਾ ਜੋ ਅੰਮ੍ਰਿਤਧਾਰੀ ਹੈ, ਜੋ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਦੀਵਾਰਾਂ

ਸਰ ਹਜ਼ੂਰ ਕਲਗੀਧਰ ਪਾਤਸ਼ਾਹ ਤੁਸਾਂ ਬੜੀ ਮਿਹਰ ਕੀਤੀ ਹੈ ਖਾਲਸਾ ਪੰਥ ਸਜਾਇਆ ਕੌਣ ਸੀ

ਕੀ ਆਰਾਧਿਆ। ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ, ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ, ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀ ਖੜਾਵਾਂ ਲੱਥ ਗਈਆਂ, ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ। ਵਾਹਿਗੁਰੂ ਬਖਸ਼ੇ।

ਕਿ ਸਤ ਸੰਗਤ ਵਿੱਚ ਬਹਿ ਕੇ ਜਪਣ ਦਾ ਕਿਤਨਾ ਲਾਭ ਹੈ। ਸਾਧੂ ਦੀ ਸੰਗਤ, ਜਪਣ ਵਾਲਿਆਂ ਦੀ ਸੰਗਤ ਵਿੱਚ ਬਹਿ ਕੇ ਜਪੇਗਾ ਤਾਂ ਤੈਨੂੰ ਏਡੀਆਂ ਕਾਲਨਾ ਨਹੀਂ ਕਾਲਣ ਦੀ ਲੋੜ। ਕੋਈ ਕਰਮ ਕਾਂਡ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਕਿਉਂਕਿ ਸੰਤ ਕੇ ਸੰਗ ਨਹੀਂ ਕਿਸੇ ਘਾਲ। ਜਦੋਂ ਸਾਧ ਕੇ ਸੰਗ ਨਹੀਂ ਕਿਸੇ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਂਪੁਰਖਾਂ ਦੇ ਸਤ ਸੰਗਤ ਦੇ ਦਰਸ਼ਨ ਕਰਕੇ ਵੀ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ, ਮਨ ਜੁੜ ਜਾਂਦਾ ਗੁਰੂ ਦੇ ਚਰਨਾਂ ਵਿੱਚ। ਜਿਸ ਤਰ੍ਹਾਂ ਆਖਿਆ, ਤਿਨਾਂ ਦੇਖ ਮਨ ਚਾਉ ਉੱਠਣ ਦਾ। ਜੁੜਿਆ ਹੋਇਆਂ ਦੇ ਦਰਸ਼ਨ ਕਰਕੇ ਮਨ ਆਪਣਾ ਵੀ ਗੁਰੂ ਚਰਨਾਂ ਵਿੱਚ ਜੁੜ ਜਾਂਦਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਭਾਈ ਸਾਧ ਕੈ ਸੰਗ ਨਹੀਂ ਕਿਸੇ ਕਾਲ, ਤੈਨੂੰ ਦੋਤੀਆਂ ਕਾਲਨਾ ਨਹੀਂ ਕਾਲਨੀਆਂ ਪੈਣਗੀਆਂ। ਸੰਗਤ ਦੇ ਦਰਸ਼ਨ ਕਰਕੇ ਵੀ ਤੂੰ ਨਿਹਾਲ ਹੋ ਜਾਏਗਾ। ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਆਂ ਉਆਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇ। ਇਹ ਲੋਕ ਵੀ ਸੁਖੀ ਹੁੰਦਾ ਹੈ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਅਸੀਂ ਨਿਰੰਕਾਰ ਦੇ ਚਰਨਾਂ ਤੋਂ ਵਿਛੜੇ ਹੋਏ ਹਾਂ ਤੇ ਜਪਣ ਵਾਲਿਆਂ ਦੀ ਸੰਗਤ ਜਦੋਂ ਮਿਲ ਜਾਵੇ ਤਾਂ ਸਾਡਾ ਮਨ ਜੁੜ ਜਾਂਦਾ ਹੈ। ਭਾਵ ਵਿਛੜਿਆ ਹੋਇਆ ਗੁਰੂ ਦੇ ਚਰਨਾਂ ਨੂੰ ਮਿਲ ਪੈਂਦਾ ਹੈ। ਸਾਧ ਸੰਗਤ ਬੋਲੋ ਸ੍ਰੀ, ਤੇ ਫਿਰ ਜੋ ਇੱਛਾ ਸੋਈ ਫਲ ਪਾਵੇ। ਜਿਸ ਨੇ ਵੀ ਫਿਰ ਭਾਈ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ ਮੰਗਿਆ, ਫਿਰ ਉਸਦੀ ਭਾਵਨਾ ਪੂਰੀ ਹੋਈ ਹੈ। ਉਹ ਕਦੇ ਇਸ ਦਰ ਤੋਂ ਖਾਲੀ ਨਹੀਂ ਮੁਰਿਆ। ਅਨੇਕਾਂ ਮਿਸਾਲਾਂ ਹਨ, ਕੋਟ ਅਪਰਾਧੀ ਸੰਤ ਸੰਗ ਉਧਰੇ, ਕਰੋੜਾਂ ਅਪਰਾਧੀਆਂ ਦਾ ਉਧਾਰ ਹੋ ਗਿਆ ਸਤ ਸੰਗਤ ਵਿੱਚ ਆ ਕੇ। ਤੇ ਫਿਰ ਜਿਹੜੀ ਵਸਤੂ ਕਿਸੇ ਨੇ ਮੰਗੀ, ਉਹ ਦਾਤ ਹੀ ਨਹੀਂ ਮਿਲੀ, ਦਾਤਾਂ ਏਡੀਆਂ ਮਿਲ ਗਈਆਂ ਕਿ ਸਭੇ ਥੋਕ ਪ੍ਰਾਪਤੇ। ਥੋਕ ਦਾਤਾਂ ਮਿਲ ਗਈਆਂ, ਅੱਗੋਂ ਵੰਡਣ ਵਾਲੇ ਬਣ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ

ਸਤ ਸੰਗਤ ਵਿੱਚੋਂ ਸਭ ਕੁਛ ਮਿਲਦਾ। ਕਈ ਵਾਰਾਂ ਮਨੁੱਖ ਦਾਤਾਂ ਪਾ ਕੇ ਦਾਤਾਰ ਨੂੰ ਭੁਲਾ ਦਿੰਦਾ ਤਾਂ ਗੱਲ ਬਣਦੀ ਨਹੀਂ, ਜੀਵਨ ਸੁਖੀ ਨਹੀਂ ਰਹਿੰਦਾ। ਆਖਿਆ ਜੇ ਤੂੰ ਦਾਤਾਰ ਨੂੰ ਪਾ ਲਵੇਂ ਤੇ ਫਿਰ ਤੈਨੂੰ ਦਾਤਾਂ ਮੰਗਣ ਦੀ ਲੋੜ ਹੀ ਨਾ ਰਹੇਗੀ। ਜੇ ਦਾਤਾਰ ਆਪ ਆ ਗਿਆ, ਪਾਤਸ਼ਾਹਾਂ ਦਾ ਪਾਤਸ਼ਾਹ ਆਪ ਆ ਜਾਵੇ ਤਾਂ ਉਸ ਦੇ ਖਜ਼ਾਨੇ ਪਿੱਛੇ ਨਹੀਂ ਰਹਿ ਜਾਂਦੇ, ਉਹ ਤਾਂ ਉਹਦੀ ਮੁੱਠੀ ਵਿੱਚ ਹਨ, ਜਿਹਨੂੰ ਮਰਜ਼ੀ ਹੈ ਦੇ ਸਕਦਾ। ਇਸ ਲਈ ਤੂੰ ਦਾਤਾਂ ਨਾ ਮੰਗ, ਤੂੰ ਦਾਤਾਰ ਨੂੰ ਮੰਗ ਲੈ। ਤੇ ਜਿਨ੍ਹਾਂ ਨੇ ਦਾਤਾਰ ਨੂੰ ਮੰਗ ਲਿਆ ਉਹ ਫਿਰ ਅਨੇਕਾਂ ਨੂੰ ਦੇਣ ਵਾਲੇ ਬਣ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਵੇਂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਇੱਛਾ ਸੋਈ ਫਲ ਪਾਵੇ, ਸਾਧ ਕੇ ਸੰਗ ਨਾ

ਤੇ ਕਈ ਵੇਰਾ ਸਤ ਸੰਗਤ ਨਾ ਮਿਲੇ, ਸਾਕਤ ਪੁਰਸ਼ਾਂ ਦੀ ਸੰਗਤ ਮਿਲ ਜਾਵੇ ਤਾਂ ਜਿਤਨੇ ਮਨੁੱਖ ਦੇ ਸ਼ੁਭ ਕਰਮ ਹੁੰਦੇ ਹਨ ਉਹ ਨਸ਼ਟ ਹੋ ਜਾਂਦੇ ਹਨ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਇੱਕ ਸੇਵਕ ਆਇਆ ਕਰਦਾ ਸੀ, ਰੋਜ਼ ਨਿਤਾ

ਸੋਚ ਵਿਚਾਰ ਕੀਤੀ ਬਈ ਇਹ ਸਤ ਸੰਗਤ ਨਹੀਂ ਕਰਦਾ, ਮਾੜੇ ਪਾਸੇ ਜਾਂਦਾ ਹੈ। ਕਾਰ ਵਿਹਾਰ ਕਰਾਂ ਦੇ ਸੁੱਖ ਕਾਫੀ ਇਸ ਨੂੰ ਪ੍ਰਾਪਤ ਹਨ, ਤੇ ਮੈਂ ਸਤ ਸੰਗਤ ਵੱਲ ਜਾਂਦਾ ਹਾਂ, ਮੇਰੀ ਆਤਮਾ ਤਾਂ ਬੜੀ ਪ੍ਰਸੰਨ ਹੈ, ਪਰ ਜਿਤਨੇ ਪਦਾਰਥ ਇਸ ਕੋਲ ਹਨ ਮੇਰੇ ਕੋਲ ਨਹੀਂ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਮੱਥਾ ਟੇਕ ਕੇ ਇਹ ਪੁਰਸ਼ ਜਦੋਂ ਵਾਪਸ ਆ ਰਿਹਾ ਸੀ ਨਾ, ਤੇ ਇਹਦੇ ਪੈਰ ਵਿੱਚ ਕੰਡਾ ਚੁੱਭ ਗਿਆ, ਪੈਰ ਜ਼ਖਮੀ ਹੋ ਗਿਆ, ਤੇ ਆ ਕੇ ਆਪਣੇ ਉਹ ਮਿੱਤਰ ਕਹਿਣ ਲੱਗਾ, ਲੈ ਬਾਈ ਅੱਜ ਹੀ ਫੈਸਲਾ ਹੋ ਗਿਆ ਬਈ ਤੂੰ ਸਤ ਸੰਗਤ ਵਿੱਚ ਗਿਆ ਤੇ ਤੇਰਾ ਇਹ ਹਾਲ ਹੋਇਆ, ਤੇ ਮੈਂ ਮਾੜੇ ਕਰਮ ਲਈ, ਮੈਂ ਐਸ਼ ਕਰਨ ਲਈ ਜਾਂਦਾ ਹਾਂ, ਤੇ ਅੱਜ ਮੈਨੂੰ ਇੱਕ ਮੋਹਰ ਮਿਲੀ ਹੈ ਸੋਨੇ ਦੀ। ਆ ਦੱਸ, ਤੇਰਾ ਸਤਸੰਗ ਚੰਗਾ ਹੋਇਆ ਕਿ ਮੇਰਾ ਰਸਤਾ ਚੰਗਾ ਹੋਇਆ? ਤਾਂ ਇਹ ਪ੍ਰੇਮੀ ਕਹਿਣ ਲੱਗਾ, ਫਿਰ ਮੇਰੇ ਨਾਲ ਚੱਲ। ਧੰਨ ਗੁਰੂ ਨਾਨਕ ਪਾਤਸ਼ਾਹ ਜਗਤ ਤਾਰਕ ਆਪ ਆਏ ਬੈਠੇ ਹਨ, ਇਸ ਗੱਲ ਦਾ ਫੈਸਲਾ ਉਹ ਕਰ ਦੇਣਗੇ। ਜਾਂ ਇਹ ਦੋਨੋਂ ਪ੍ਰੇਮੀ ਆਏ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਬੇਨਤੀ ਕੀਤੀ, ਮਹਾਰਾਜ ਇਸ ਦਾ ਕੀ ਕਾਰਨ ਹੈ, ਮੈਂ ਸਤ ਸੰਗਤ ਵਿੱਚ ਆਇਆ ਤੇ ਮੇਰੇ ਪੈਰ ਵਿੱਚ ਸੂਲ ਚੁਭ ਗਈ ਹੈ। ਇਹ ਵਿਕਾਰਾਂ ਵਿੱਚ ਘੁੰਮ ਰਿਹਾ ਹੈ, ਮਾੜੇ ਕਰਮ ਕਰ ਰਿਹਾ ਤੇ ਇਸ ਨੂੰ ਮੋਹਰ ਲੱਭੀ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਜਿੱਥੋਂ ਇਸ ਨੂੰ ਮੋਹਰ ਲੱਭੀ ਹੈ ਉਸ ਧਰਤੀ ਨੂੰ ਪੁੱਟੋ ਜਾ ਕੇ, ਵੇਖੋ ਉੱਥੇ ਕੀ ਪਿਆ, ਤੇ ਜਿੱਥੇ ਤੈਨੂੰ ਕੰਡਾ ਚੁੱਭਿਆ ਤੂੰ ਉਸ ਧਰਤੀ ਨੂੰ ਪੁੱਟ, ਵੇਖ ਉੱਥੇ ਕੀ ਪਿਆ। ਸਤ ਸੰਗਤ ਬੋਲੋ ਸ੍ਰੀ। ਜਿਸ ਨੂੰ ਮੋਹਰ ਲੱਭੀ ਸੀ ਨਾ, ਉਸਨੇ ਆ ਕੇ ਉਸੇ ਹੀ ਥਾਂ ਤੋਂ ਜਦੋਂ ਧਰਤੀ ਪੁੱਟੀ ਤਾਂ ਕੀ ਤੱਕਦਾ, ਇੱਕ ਦੇਗ ਭਰੀ ਹੋਈ ਹੈ ਕੋਲਿਆਂ ਦੀ। ਇਹ ਮੋਹਰਾਂ ਕੋਲੇ ਹੋ ਗਈਆਂ, ਜਦੋਂ ਮਨੁੱਖ ਮਾੜੇ ਕਰਮ ਕਰਦਾ, ਵਿਕਾਰਾਂ ਦੀ ਅੱਗ ਵਿੱਚ ਚਲਾ ਜਾਂਦਾ, ਤਾਂ ਫਿਰ ਇਹਦੇ ਸ਼ੁਭ ਕਰਮ ਸੜ ਕੇ ਸੁਆਹ ਹੋ ਜਾਂਦੇ ਹਨ। ਉਚਾਰਨ ਕਰੋ ਸ੍ਰੀ ਭਾਈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਲੈ ਬਈ ਭਲੇ ਪੁਰਸ਼ਾ, ਜੇ ਤੂੰ ਸਤ ਸੰਗਤ ਕਰਦਾ, ਮਾਇਆ ਨੂੰ ਭਲੇ ਪਾਸੇ ਲਾਉਂਦਾ, ਤੇਰੇ ਕਦਮ ਭਲੇ ਪਾਸੇ ਚੱਲਦੇ, ਤਾਂ ਐਡੀ ਵੱਡੀ ਦੇਗ ਮੋਹਰਾਂ ਦੀ ਤੈਨੂੰ ਪ੍ਰਾਪਤ ਹੋਣੀ ਸੀ, ਕਿਉਂਕਿ ਤੂੰ ਪਿਛਲੇ ਜਨਮ ਕੁਝ ਦਾਨ ਕੀਤਾ ਸੀ ਤੇ ਉਹ ਪ੍ਰਫੁੱਲਤ ਹੋਇਆ ਸੀ, ਪਰ ਤੂੰ ਵਿਕਾਰਾਂ ਦੀ ਅੱਗ ਵਿੱਚ ਸਾਰੇ ਪੁੰਨ ਸਾੜ ਦਿੱਤੇ। ਤੇ ਜੇ ਭਲੇ ਬੰਦੇ ਨੂੰ ਜਿੱਥੇ ਸੂਲ ਚੁੱਭੀ ਸੀ ਨਾ, ਉਹ ਧਰਤੀ ਜਦੋਂ ਪੁੱਟੀ ਤਾਂ ਤਲਿਓ ਸੂਲ ਹੀ ਨਿਕਲੀ, ਆਖਿਆ ਤੈਨੂੰ ਅੱਜ ਸੂਲੀ ਤੇ ਚੜਾਇਆ, ਪਰ ਤੂੰ ਸਤ ਸੰਗਤ ਵਿੱਚ ਆ, ਤੈਨੂੰ ਸੂਲੀ ਬਚਾ ਕੇ ਇੱਕ ਕੰਡਾ ਚੁਭੋ ਕੇ ਹੀ ਪੂਰਾ ਕਰ ਦਿੱਤਾ। ਇਸ ਲਈ ਬਾਈ ਸਾਧ ਕੇ ਸੰਗ ਨਾ ਬਿਰਥਾ ਜਾਵੇ। ਆਖਿਆ ਸਤ ਸੰਗਤ ਵਿੱਚ ਜਾਣ ਵਾਲੇ ਨੂੰ ਫਲ ਪ੍ਰਾਪਤ ਸ਼ੁਭ ਕਰਮਾਂ ਦਾ, ਉਹ ਕਦੇ ਸੰਸਾਰ ਤੇ ਆ ਕੇ ਦੁਖੀ ਨਹੀਂ ਹੁੰਦਾ, ਉਹ ਸਦਾ ਖੁਸ਼ੀਆਂ ਮਾਣਦਾ ਜਿਨ੍ਹਾਂ ਨੇ ਜਪਿਆ ਹੈ ਸ੍ਰੀ ਜੋ ਸੋ

ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਸਤਨਾਮ। ਅਬਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਰਾਮ। ਗੁਰੂ ਨਾਨਕ ਦੀਆਂ ਬਖਸ਼ੀਆਂ ਸੰਗਤਾਂ ਦਾ ਪਿਆਰ ਭਰਿਆ ਇਹ ਸਾਰਾ ਅੰਮ੍ਰਿਤਸਰ ਦੀ ਨਗਰੀ ਦੇ ਉੱਤੇ ਇਕੱਠ ਗਾਹਕ ਬਣ ਕੇ ਆਪ ਸਭ ਆਏ ਹੋ। ਗੁਰੂ ਦੀ ਗੋਦ ਚੋਂ ਇਹੋ ਜਿਹਾ ਸੌਦਾ ਖਰੀਦ ਕੇ ਜਾਈਏ ਇਹ ਸੌਦੇ ਨੂੰ ਸਾਡੀਆਂ ਕੁੱਲਾਂ ਤੱਕ ਵਰਤਣ ਤੇ ਲਾਭ ਲੈਣ। ਕਈ ਵਾਰੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਆ ਫਲਾਣੀ ਬਾਣੀ ਮੈਨੂੰ ਮੇਰੀ ਦਾਦੀ ਨੇ ਕੰਠ ਕਰਾਈ ਸੀ, ਅੱਜ ਕੁੱਲਾਂ ਉਹ ਖਾ ਰਹੀ ਹੈ, ਲਾਭ ਲੈ ਰਹੀ ਹੈ। ਸਾਰੇ ਭਾਈ ਇੰਜ ਗਾਹਕ ਬਣ ਕੇ ਬੈਠੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵਿਰਾਜਮਾਨ ਸਾਈਂ ਦੀ ਦੁਕਾਨ ਤੋਂ ਸੌਦਾ ਖਰੀਦ ਕੇ ਜਾਣ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਵਾਲ, ਕੈਸੀ ਵਸਤ ਵਿਸਾਹੀਏ ਜੈਸੀ ਨਿਵ ਹੈ ਨਾਲ, ਅੱਗੇ ਸ਼ਵ ਸੁਜਾਣ ਹੈ ਲੈਸੀ ਵਸਤ ਸੰਵਾਲ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਵ ਹੈ ਖੇਤ ਤੁਮਾਰੀ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰੂ ਦੀਆ ਦਿਖਾਏ। ਸਾਚਾ ਧਨ ਗੁਰਮਤੀ ਪਾਇਆ, ਕਾਚਾ ਧਨ ਸੋਨੇ ਆਵੇਗਾ। ਕਿਨਹੀ ਬਣਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਤ ਹਮਾਰੀ। ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਰ ਚੜਿਆ ਨਿਰਮੋਲਕ, ਛੂਟ ਗਈ ਸੰਸਾਰ। ਉਹ ਸੱਚਾ ਵਪਾਰ ਕਰਨ ਆਏ ਹੋ, ਕਰਕੇ ਜਾਣਾ ਖਾਲੀ ਨਾ ਜਾਣਾ। ਪਿਛਲੇ ਵੀਰਵਾਰ ਤੋਂ ਪ੍ਰਕਰਣ ਚੱਲ ਰਿਹਾ ਖਾਲਸਾ ਕਰਨੀ ਦਾ ਨਾਂ ਹੈ, ਖਾਲਸਾ ਗੁਣਾਂ ਦਾ ਨਾਂ ਹੈ। ਇੱਕ ਗੁਣ ਜਿਹਦੀ ਵਿਚਾਰ ਚੱਲ ਰਹੀ ਹੈ, ਖਾਲਸਾ ਸੋ ਨਿਰਧਨ ਕੋ ਪਾਲੇ, ਤੇ ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ ਹੈ। ਇੱਕ ਤਰ੍ਹਾਂ ਦਾ ਆਪ ਜੀ ਸੁਣ ਚੁੱਕੇ ਹੋ, ਅੱਜ ਦੂਸਰੇ ਤਰ੍ਹਾਂ ਦੀ ਵਾਰੀ ਹੈ। ਕੇਵਲ ਬੋਲ ਕੇ ਲੰਘਦੇ ਹਾਂ, ਪਹਿਲਾਂ ਨਿਰਧਨ ਨੂੰ ਪਾਲਣਾ। ਗੁਰੂ ਕਾ ਸਿੱਖ ਦਸਵੰਧ ਕੱਢੇ, ਗੁਰਦੁਆਰੇ ਲਈ ਵੀ ਦੇਵੇ, ਲੰਗਰਾਂ ਲਈ ਵੀ ਦੇਵੇ, ਕਿਸੇ ਦੀ ਵਿਦਿਆ ਲਈ ਸਾਧਨ ਬਣਨਾ, ਕਿਸੇ ਗੁਰਸਿੱਖ ਆਰਥਿਕ ਪੱਖੋਂ ਡਿੱਗਾ ਉਹਦਾ ਸਾਧਨ ਬਣਨਾ, ਕਿਸੇ ਵਿਧਵਾ ਬੀਬੀ ਦਾ ਕੋਈ ਘਰ ਦਾ ਸਾਧਨ ਕਿਸੇ ਰੂਪ ਚ ਬਣਨਾ, ਇਹ ਵੀ ਨਿਰਧਨ ਨੂੰ ਪਾਲਣਾ। ਦੂਸਰਾ ਨਿਰਧਨ ਨੂੰ ਪਾਲਣਾ ਮਹਾਰਾਜ ਸੇਵਾ ਲੈਣ ਆਓ। ਇੱਕ ਵਾਰੀ ਇਹ ਪੰਕਤੀ ਪੜ੍ਹੀਏ ਪਹਿਲੇ ਸਾਰੇ ਜੀ।

ਦੂਜਾ ਨਿਰਧਨ ਨੂੰ ਪਾਲਣਾ ਜੀ। ਇਹਦੇ ਚ ਮਾਇਆ ਨਹੀਂ ਲੱਗਦੀ, ਨਾ ਹੀ ਬਹੁਤਾ ਸਮਾਂ ਦੇਣਾ ਪੈਂਦਾ। ਇਸ ਵੇਲੇ ਸੰਗਤ ਵਿੱਚ ਇਹੋ ਜਿਹਾ ਵੀ ਬੈਠਾ ਹੋਵੇ ਜਿਹਦੇ ਘਰ ਦਾ ਖਰਚਾ ਵੀ ਬੜੀ ਮੁਸ਼ਕਲ ਚੱਲਦਾ ਹੋਵੇ, ਕਹੇ ਮੈਂ ਨਿਰਧਨ ਨੂੰ ਕਿਵੇਂ ਪਾਲਾਂ। ਇਹ ਜਿਹੜਾ ਦੂਜਾ ਨਿਰਧਨ ਨੂੰ ਪਾਲਣਾ ਭਾਈ, ਮਾਇਆ ਵੀ ਨਹੀਂ ਲੱਗਦੀ, ਸਮਾਂ ਵੀ ਨਹੀਂ ਬਹੁਤਾ ਦੇਣਾ ਪੈਂਦਾ। ਦੂਸਰਾ ਨਿਰਧਨ ਨੂੰ ਪਾਲਣਾ ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਸਾਰੇ ਗੱਜ ਕੇ ਆਖੋ ਸਤਨਾਮ। ਇਸ ਵੇਲੇ ਜਿਹੜਾ ਸਮਾਂ ਜਾ ਰਿਹਾ ਨੇ, ਆ ਸਭ ਤੋਂ ਜ਼ਰੂਰੀ ਪ੍ਰਚਾਰ ਹੈ। ਹਰ ਬੰਦਾ ਕਹਿੰਦਾ ਇਹ ਜਿਵੇਂ ਮੇਰਾ ਦਿਮਾਗ ਕਰੇ ਇਹ ਉਤਨਾ ਕਿਉਂ ਨਹੀਂ ਚੱਲਦਾ, ਇਹ ਨਹੀਂ ਹੋ ਸਕਦਾ। ਭਾਵੇਂ ਘਰ ਵਾਲਾ ਤੇ ਭਾਵੇਂ ਘਰ ਵਾਲੀ ਹੈ, ਭਾਵੇਂ ਸੱਸ ਹੈ ਤੇ ਭਾਵੇਂ ਨੂੰਹ ਹੈ, ਹੁਣ ਕੋਈ ਤੇਜ ਬੋਲੀਏ, ਸੱਸ ਕਹਿ ਲਓ ਨੂੰਹ ਕਹਿ ਲਓ, ਉਹਦਾ ਤੇਜ ਜਵਾਬ ਦੇਤਾ ਅੱਗੇ, ਹੁਣ ਤੇਰੀ ਵੀ ਕਲਪਨਾ ਸ਼ੁਰੂ, ਉਹਦੀ ਵੀ ਸ਼ੁਰੂ। ਉਹਦੇ ਔਗਣ ਨੂੰ ਅੱਧੇ ਮਿੰਟ ਮਿੰਟ ਲਈ ਜਰ ਲਿਆ, ਇਹ ਕੀ ਹੈ? ਤੁਸੀਂ ਕਿਸੇ ਦੀ ਕਮੀ, ਜਿਹੜਾ ਕੋਈ ਗੁਣਾਂ ਵੱਲੋਂ ਗਰੀਬ ਹੈ, ਨਿਰਧਨ ਹੈ, ਉਹਦੀ ਕਮੀ ਨੂੰ ਤੁਸੀਂ ਬਰਦਾਸ਼ਤ ਕਰ ਲਏ, ਇਹ ਸਭ ਤੋਂ ਵੱਡਾ ਨਿਰਧਨ ਨੂੰ ਪਾਲਣਾ ਹੈ। ਗੁਆਂਢ ਵਿੱਚ ਹੀ ਕੋਈ ਇਹਨਾਂ ਕੁ ਲਫ਼ਜ਼ ਤੇਜ ਬੋਲਦੇ, ਅੱਗੋਂ ਠਾ ਜਵਾਬ ਦੇਤਾ, ਪੈ ਗਈਆਂ ਕੰਧਾਂ, ਹੋ ਗਏ ਸ਼ੁਰੂ ਵਿੱਚ ਕਰੇ, ਹੋ ਗਏ ਮਨ ਦੇ ਕਲੇਸ਼ ਸ਼ੁਰੂ। ਇੱਥੋਂ ਤੱਕ ਕਿ ਤੁਹਾਨੂੰ ਇੱਥੇ ਤੱਕ ਵੀ ਕਿਹਾ ਜਾਏ ਗੱਲ ਹੈ, ਉਂਝ ਫਲਾਣੀ ਸੋਸਾਇਟੀ ਜਾਂਦੀ ਹੈ, ਉਂਝ ਫਲਾਣੀ ਸਭਾ ਦੀ ਮੈਂਬਰ ਹੈ, ਵੇਖੋ ਇੰਨੀ ਗੱਲ ਵੀ ਨਹੀਂ ਜਰੀ। ਤੇਰੀ ਧਾਰਮਿਕ ਬੋਡੀ ਨੂੰ ਵੀ, ਧਾਰਮਿਕ ਸਭਾ ਨੂੰ ਵੀ ਉਂਗਲ, ਇਹਨਾਂ ਉਹਦਾ ਔਗਣ ਅਗਰ ਜਰ ਲਿਆ, ਇਹ ਵੀ ਨਿਰਧਨ ਨੂੰ ਪਾਲਣਾ, ਕਲੇਸ਼ ਦਾ ਸਮਾਂ ਲੰਘਾ ਦਿੱਤਾ। ਸਮਾਜਿਕ ਲੈਵਲ ਤੇ, ਧਾਰਮਿਕ ਲੈਵਲ ਤੇ, ਘਰੇਲੂ ਲੈਵਲ ਤੇ ਜ਼ਰੂਰ ਇਹ ਗੁਣ ਲੈ ਕੇ ਜਾਏ। ਜੇ ਤੁਹਾਡੀ ਸੱਸ ਤੇਜ ਹੈ ਤੇ ਸਮਝ ਲਵੋ ਕਿ ਉਹ ਸਹਿਜ ਸੁਭਾਅ ਵੱਲੋਂ ਗਰੀਬ ਹੈ, ਨਿਰਧਨ ਹੈ, ਤੇ ਤੁਸੀਂ ਉਹਦਾ ਤੇਜ ਵਚਨ ਜਰ ਕੇ ਇੱਕ ਨਿਰਧਨ ਨੂੰ ਪਾਲ ਰਹੇ ਹੋ। ਗੁਆਂਢੀ ਦਾ ਸੁਭਾਅ ਤੇਜ ਹੈ, ਸਮਝ ਲਓ ਉਹ ਸ਼ਾਂਤੀ ਦੇ ਸੁਭਾਅ ਵੱਲੋਂ, ਗੁਆਂਢੀ ਮੇਰਾ ਗਰੀਬ ਹੈ, ਉਹ ਅੱਧਾ ਮਿੰਟ ਮਿੰਟ ਜਰ ਕੇ ਉਸ ਸਮੇਂ ਨੂੰ ਲੰਘਾਉਣਾ, ਸਬੂਤ ਦੇਣਾ ਸਿੱਖੀ ਕੀ ਹੈ, ਇਹ ਵੀ ਨਿਰਧਨ ਨੂੰ ਪਾਲਣ ਹੈ। ਅੱਜ ਜਿਨ੍ਹਾਂ ਦਾ ਗੁਰਿਆਈ ਗੁਰਪੁਰਬ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਕਾਂਸ਼ੀ ਦੇ ਵਿੱਚ ਇੱਕ ਜ਼ਿਲ੍ਹਾ ਜੀ ਸਸਰਾਂ, 10-11 ਦਿਨ ਮੇਰੇ ਮਹਾਰਾਜ ਜੀ ਉੱਥੇ ਚਰਨ ਪਾਏ, ਕਿਰਪਾ ਕੀਤੀ, ਇਲਾਕੇ ਨੂੰ ਨਿਹਾਲ ਕੀਤਾ। 12ਵਾਂ ਦਿਨ ਸੀ, 12ਵਾਂ ਦਿਨ ਇਸੇ ਤਰ੍ਹਾਂ ਭਰੀ ਸੰਗਤ ਵਿੱਚ ਉਸ ਇਲਾਕੇ ਦਾ ਮੁਖੀ ਭਾਈ ਫੱਗੂ, ਉਹਨੂੰ ਖੜਾ ਕਰ ਦਿੱਤਾ ਸੀ ਕਿ ਭਾਈ ਫੱਗੂ ਸਾਰੀ ਸੰਗਤ ਨੂੰ ਦੱਸ ਤੇਰੀ ਕੀ ਡਿਊਟੀ ਇਲਾਕੇ 'ਚ। ਕਹਿੰਦਾ ਜੀ ਸੰਗਤਾਂ ਕੋਲੋਂ ਕਾਰ ਭੇਟਾ ਇਕੱਠੀ ਕਰਨੀ ਤੇ ਆਪ ਜੀ ਤਾਈਂ ਪਹੁੰਚਾਉਣੀ। ਹੁਣ ਬੜਾ ਭਾਈ ਫੱਗੂ ਖੁਸ਼ ਹੈ
ਤੇ ਸਤਿਗੁਰੂ ਸਾਰਿਆਂ ਦੇ ਨਾਲ ਮੇਰੀ ਪਛਾਣ ਕਰਾ ਰਹੇ ਨੇ ਕਿ ਕੱਲ ਨੂੰ ਮੈਂ ਜਾਣਾ ਘਰ ਘਰ ਉਗਰਾਈ ਲੈ ਕਾਰ ਭੇਟਾ ਲੈ। ਪਰ ਜਦੋਂ ਦੂਸਰਾ ਲਫ਼ਜ਼ ਕਿਹਾ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਤੇਰੀ ਕੀ ਡਿਊਟੀ ਕਾਰ ਭੇਟਾ ਲਿਆਉਣੀ। ਮਹਾਰਾਜ ਕਹਿੰਦੇ ਤੂੰ ਇੱਕ ਘਰ ਦੀ ਕਾਰ ਭੇਟਾ ਸਾਨੂੰ ਭੇਜੀ ਨਹੀਂ। ਆਖੋ ਸਤਨਾਮ। ਇੱਥੇ ਵੀ ਫਿਰ ਗੁਰਮਤ ਕੰਮ ਕਰਦੀ। ਅਣਜਾਣ ਬੰਦਾ ਛਾਤੀ ਤਾਣ ਲੈਂਦਾ ਕਿਉਂਕਿ ਉਹਨੇ ਬਰੀਕੀ ਇਹ ਕੋਈ ਸਮਝ ਪਾਵੇ। ਕਈਆਂ ਦਾ ਸੱਚ ਹੰਕਾਰ ਹੋ ਜਾਂਦਾ ਜੀ, ਬੜੀ ਬਰੀਕ ਹੈ, ਅਲੂਣੀ ਸਿਲ ਚੱਟਣੀ ਹੈ। ਤੇਰੇ ਸੱਚ ਚ ਵੀ ਨਿਮਰਤਾ ਹੋ। ਸਾਡੀ ਸੰਗਤ ਦਾ ਇੱਕ ਮੁੰਡਾ ਸੀ, ਉਹਦੀ ਡਿਊਟੀ ਲਾਈ ਸੀ ਕਿਸੇ ਨੂੰ ਵਾਜਾ ਸਿਖਾਉਣ ਦੀ, ਕੁਝ ਬਾਣੀ ਸ਼ੁੱਧ ਕਰਾਉਣ ਦੀ। ਉਹ ਇਸ ਤਰ੍ਹਾਂ ਸਿਖਾਉਣ ਲੱਗ ਪਿਆ ਕਿ ਡੰਡਾ ਰੱਖ ਲਿਆ ਮੇਰੇ ਸਤਨਾਮ ਹੈ ਜੀ, ਡੰਡਾ ਵੀ ਰੱਖ ਲਿਆ ਤੇ ਦਬਕੇ ਵੀ ਦੂਜੀ ਤਰ੍ਹਾਂ ਦੇ ਮਾਰਨੇ ਸ਼ੁਰੂ ਹੋ ਗਏ। ਜਦੋਂ ਉਹਨੂੰ ਬੇਨਤੀ ਕੀਤੀ ਕਹਿਣ ਲੱਗਾ ਜੀ ਸਾਨੂੰ ਵੀ ਇੰਝ ਸਿਖਾਇਆ। ਮੈਂ ਕਿਹਾ ਅਸੀਂ ਸਤਿਕਾਰ ਕਰਦੇ ਹਾਂ ਜਿਹਨੇ ਤੈਨੂੰ ਸਿਖਾਇਆ ਇੰਝ, ਪਰ ਜਿਸ ਸਕੂਲ ਦਾ ਤੂੰ ਵਿਦਿਆਰਥੀ ਬਣ ਗਿਆ ਇਸ ਸਕੂਲ ਵਿੱਚ ਜੇ ਕਿਸੇ ਨੂੰ ਕੁਝ ਸਿਖਾਉਣਾ ਵੀ ਹੈ ਨਾ, ਮਾਸਟਰ ਬਣ ਕੇ ਨਹੀਂ ਸਿਖਾਉਣਾ, ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਇਹ ਬੜਾ ਅੰਤਰ ਹੈ, ਬਹੁਤ ਅੰਤਰ ਹੈ। ਕਈ ਵਾਰੀ ਸੱਚ ਨੂੰ ਵੀ ਸੇਵਾ ਨੂੰ ਵੀ ਹੋਮੇ ਦੀ ਮੈਲ ਲੱਗ ਜਾਂਦੀ। ਹੁਣ ਤੁਸੀਂ ਕਿਸੇ ਨੂੰ ਵਾਜਾ ਸਿਖਾ ਰਹੇ ਹੋ ਹੈ ਜੀ, ਆ ਜਾਂਦਾ ਬਦੋ ਬਦੀ ਵੀ ਮੈਂ ਸਿਖਾਉਣ ਵਾਲਾ ਸਿੱਖਣ ਵਾਲੇ, ਮੈਂ ਮਾਸਟਰ ਤੇ ਵਿਦਿਆਰਥੀ ਨਹੀਂ। ਇੱਕ ਨਿਮਾਣਾ ਸਿੱਖ ਬਣ ਕੇ ਬਹੁਤ ਅੰਤਰ ਹੈ ਕਿ ਸ਼ੁਕਰ ਹੈ ਮਹਾਰਾਜ ਮੈਨੂੰ ਇਸ ਯੋਗ ਬਣਾਇਆ ਹੀ, ਤੇਰੀ ਦਿੱਤੀ ਦਾਤ ਮੈਂ ਸਿਖਾ ਰਿਹਾ। ਇੱਕ ਕੁਝ ਮਾਸਟਰ ਬਣ ਕੇ ਸਿਖਾਉਣਾ ਹੈ ਹੋਮੇ, ਇੱਕ ਨਿਮਾਣਾ ਸਿੱਖ ਬਣ ਕੇ ਕਿਸੇ ਨੂੰ ਕੁਝ ਗੁਣ ਦੇਣਾ। ਇਹ ਥਾਂ ਪੈਂਦਾ ਇਹੋ ਜਿਹਾ ਥਾਂ ਪੈਂਦਾ ਪਿਆਰਿਓ ਕਿ ਇੰਨੀ ਤੇਜ਼ੀ ਨਾਲ ਵਿਆਜ ਵੱਧਦਾ ਸੰਭਾਲਣਾ ਵੀ ਔਖਾ। ਜੁਗਤੀ ਆ ਗਈ, ਜੁਗਤੀ ਆ ਗਈ। ਅਜਨੀਆਂ ਬੀਬੀਆਂ ਵੀਰ ਕੋਈ ਅੱਗੋਂ ਕਿਸੇ ਨੂੰ ਕੋਈ ਸਿਖਾਉਂਦੇ ਵੀ ਉਹ ਟੀਚਰ ਬਣ ਕੇ ਮਾਸਟਰ ਬਣ ਕੇ ਨਾ ਸਿਖਾਇਓ, ਇਹ ਮੈਂ ਹੈ। ਕਹਿਣ ਨੂੰ ਟੀਚਰ ਕੋਈ ਕਹੇਗਾ ਲਫ਼ਜ਼ਾਂ ਚ, ਮਾਸਟਰ ਕਹੇਗਾ, ਪ੍ਰੋਫੈਸਰ ਕਹੇਗਾ, ਪਰ ਸਿਖਾਉਣ ਵਾਲੇ ਨੂੰ ਜੇ ਗੁਰਮਤ ਦੀ ਕਲਾਸ ਚੜਿਆ, ਸਿੱਖੀ ਦੀ ਕਲਾਸ ਚੜਿਆ, ਤੇ ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਪਿਆਰ ਨਾਲ ਆਖੋ ਸਤਨਾਮ। ਕਈ ਵਾਰੀ ਸੇਵਾ ਨੂੰ ਵੀ ਮੈਂ ਵੀ ਮੈਲ ਲੱਗ ਜਾਂਦੀ, ਗੱਲ ਤਾਂ ਵੀ ਟਿਕਾਣੀ ਲੱਗ। ਕਈ ਵਾਰੀ ਸੱਚ ਨੂੰ ਵੀ ਹੋਮੇ ਦੀ ਮੈਲ ਲੱਗ ਜਾਂਦੀ, ਮੈਂ ਸੱਚਾ ਬਣਾਇਆ ਹੋਮੇ ਲੱਗੀ ਤੇਰੀ ਕਿਰਪਾ ਨਾ ਸੱਚਾ। ਗੁਰੂ ਤੇਗ ਬਹਾਦਰ ਕਹਿੰਦੇ ਭਾਈ ਫੱਗੂ ਇੱਕ ਘਰ ਦੀ ਸੇਵਾ ਤੂੰ ਸਾਨੂੰ ਭੇਜੀ ਨਹੀਂ, ਧਿਆਨ ਦੇਣਾ ਹੈਗਾ ਤਾਂ ਸੱਚਾ। ਸਾਡੇ ਵਰਗਾ ਜੇ ਅਣਜਾਣ ਹੋਵੇ ਛਾਤੀ ਤਾਣ ਕੇ ਕਹਿੰਦਾ ਮਹਾਰਾਜ ਮੈਂ ਭੇਜਦਾ ਰਿਹਾ, ਭੇਜੀ ਕਿਉਂ ਨਹੀਂ, ਮੈਂ ਸਾਰਿਆਂ ਦੀ ਭੇਜਦਾ ਹਾਂ ਸੱਚਾ ਸੀ। ਪਰ ਸੱਚ ਨੂੰ ਮੈਂ ਨਹੀਂ ਲੱਗਣ ਦਿੱਤਾ, ਸੱਚ ਨੂੰ ਵੀ ਹੈ ਲੱਗ ਜੇ। ਸੱਚਾ ਹੋਣ ਦੇ ਬਾਵਜੂਦ ਵੀ ਛਾਤੀ ਤਾਣੀ ਨਹੀਂ, ਆ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਤੁਹਾਡਾ ਦਾਸ ਜੋ ਕਾਰ ਭੇਟਾ ਭੇਜਦਾ ਰਿਹਾ, ਫਿਰ ਵੀ ਕੋਈ ਅਣਜਾਣ ਪੁਣੇ ਚ ਭੁੱਲ ਹੋ ਗਈ ਤੇ ਬਖਸ਼ ਲੈਣਾ। ਸਿੱਖੀ ਸਮਝੋ ਸਾਖੀ ਨਾਲ ਮਤਲਬ ਨਹੀਂ, ਕੁਝ ਲੈਣਾ ਵਿੱਚ। ਜਿਨ੍ਹਾਂ ਦੀ ਸੱਚ ਨੂੰ ਵੀ ਮੈਂ ਦੀ ਮੈਲ ਲੱਗ ਜਾਂਦੀ ਏ, ਉਹ ਪਿਆਰਿਓ ਕਈ ਵਾਰੀ ਉਹ ਦੂਜੇ ਨੂੰ ਫਤਿਹ ਵੀ ਨਹੀਂ ਜੀ ਬੁਲਾਉਂਦੇ। ਆਖੋ ਸਤਨਾਮ। ਉਹ ਮੈਂ ਫਲਾਣੀ ਟਕਸਾਲ ਦਾ, ਮੈਂ ਕਦੀ ਕਿਸੇ ਨਾਲ ਹੇਰਾ ਫੇਰੀ ਨਹੀਂ, ਮੈਂ ਸੱਚਾ ਬੜਾ ਵਾ, ਮੈਂ ਇਹਨੂੰ ਨਹੀਂ ਕਿਤੇ ਸੱਚ ਨੂੰ ਮੈਂ ਲੱਗ। ਸੱਚ ਵਿੱਚ ਵੀ ਨਿਮਰਤਾ। ਭਾਈ ਫੱਗੂ ਸੱਚਾ ਹੋਣ ਦੇ ਬਾਵਜੂਦ ਛਾਤੀ ਤਾਣ ਕੇ ਨਹੀਂ, ਅੱਗੋਂ ਨਿਮਰਤਾ ਨਾਲ ਕਿਹਾ ਸੱਚੇ ਪਾਤਸ਼ਾਹ
جو کار پیٹا بھیجتا رہا پھر بھی کوئی بولو گئے ہوگی بخش لیں سدگرو مہاراج نے گرو تیگ بہادر جی نے یاد کرایا فلانی بی بی دی سیوا تے بھیجی نہیں لیندی نہیں جدو مہاراج جی نے یاد کرایا تے بھائی فگو کہن لگا سدگرو اس گھر وچوں جو کچھ ملیا وہ آپ جی تائیں بھیجن یوگ نہیں سی سچے پاتشاہ ہوں گرو تیگ بہادر کہندے ساری سنگت وچ سما سنا کچھ دینا سی نا کہ نردن نو آ بھی پالنا وہ جدو سوا سنا کہ مہاراج میں بوا کھڑکا رہا سی باری باری کار پیٹا گرو کر لئی جدو اس بیبی دا بوا کھڑکایا ویڑے چ جھاڑو دے رہی سی گھر دے کسے کلیش تو کلپی پئی سی جدو میں کیا گرو کر لئی کار پیٹا تے اگوں بیبی آخ دئیے ساڈے گھر کلیش نہیں مکدا تینوں کار پیٹا دی پئی ہے آ کوڑا کٹھا کیتا ہی آ لے جا ہوں خالسا جی دھیان دینا ساڈے ورگا ہوئی ہوگی تو پی جائے آ نردن نو پالنا جی کہ اس بیبی کول جوان دے وچ میٹھے بول نہیں اس اوگن نو بھی سکھ نے سنبھالیا رومال کڈ لیا جیب وچوں تے ہاتھ جوڑ کے کی کہندا بیبی نو کہ اے بیبی جے تو کوڑا ہی دیں گی گرو کر لئی مینو اے بھی پروان مینو اے بھی پروان آ نردن نو پالنا ہن اودے اوگن نو جار لیا کلیش دا ٹائم لنگا دا رومال بنیا تے گھر لے آؤں گا بلہار جائیے گرو دے سکھاں تو بلہار جے کہ تے سکھی دی کتاب کھولیے گرو دے سکھ نہیں مان آکو ستنا سکھ نہیں مان پیارے کل میں ایک فوٹو ویکھدا پیا سی بابا بڈھا جی دا کھیرلا ویلا گرو ہرگوبند صاحب سنبھال رہے نے انگیٹھے تے پایا تے اگنی دے رہے نے فوٹو وہ جن نے فوٹو بنائی نہیں انہیں اس فوٹو وچ بھائی بدھی چند نو ہی وکھایا اور اینی شکتی وکھائی وہ سکھ سکھ مینو نام بھول گیا بھائی بدھی چند ایک متر دا بھائی بدھی چند کتے انہوں بچن کر بیٹھے سی سہ سوا کہ تیرے نا ساڈا پیار ہے وہ سکھ نے اگوں کہتا وہ بھی کمائی والا وہ کہندا جی پیار تے پھر تاں ہی ہے جی اتھے بھی تے اتھے بھی جی تسی پہلے چلے گئے پیار ٹوٹ جانا جی میں چلا گیا پیار ٹوٹ جانا بھائی بری چند ساتھی نام وسر گیا بھائی بری چند کمائی اینی سہ سبھا کہتا چنگا مترا کٹھے جاواں گے ویس کے ہاتھوں سات کٹھے ہی جاواں گے گرو ہرہ صاحب دا سما سی اس متر دا سما پورا ہو گیا بھائی بری چند اینی کمائی سی گرو گھر پیاریا انہوں نے سکھ بیٹھے برتھا بھائی بدھی چند نے گرو ہرہ صاحب جی نو بینتی کیتی سی کیوں چھویں پاتشاہ نے اپنے پنڈ بھیجتا سی پھر درشن میلے کرنا ہوندے سی گرو ہرہ جدوں چھویں پاتشاہ چولا بدل گیا پھر گرو ہرہ صاحب نو بینتی کیتی سدگرو آگیا دیو کل میرے متر دا سمے درگاہ نو جان دا جڑ گیا کو ستنا بدھی چند توں آگیا کا بھی کہندا جی میں وعدہ کر بیٹھا اودے نال کٹھے جاواں گے ہائے ہائے پڑھو اتہاس بچن گرو ہرہ صاحب کہندے جے وعدہ کیتا ہے تے بدھی چند پھر آگیا ہے اس متر نو تے سچا متر مل گیا پر ساڈے باغ چوں ایک فل چلا گیا آکو ستنا
ਮੈਂ ਤਾਂ ਕਹਿਣਾ ਪਿਆ ਗੁਰੂ ਘਰ ਕਿੰਨਾ ਹੋਏਗਾ, ਗੁਰੂ ਘਰ ਦੇ ਸਿੱਖ ਨੀ ਮਾਣ ਪਿਆ। ਬਾਬਾ ਬੁੱਢਾ ਜੀ ਦਾ ਸਤਿਕਾਰ ਹੋ ਰਿਹਾ, ਗੁਰੂ ਹਰਗੋਬਿੰਦ ਸਾਹਿਬ ਲੱਕੜਾਂ ਰੱਖ ਰਹੇ ਸੀਂਗ ਹੈ ਉਹ, ਜਿੰਨੇ ਬਾਬਾ ਸ਼੍ਰੀ ਚੰਦ ਜੀ ਉਸ ਵੇਲੇ ਪਹੁੰਚੇ, ਇੰਨੀ ਕਮਾਈ ਉਹ ਕਮਾਈ ਸੀ ਬਾਬਾ ਸ਼੍ਰੀ ਚੰਦ। ਭਾਈ ਜੇਠਾ ਜੀ ਦਿਖਾਇਆ ਉਹਨਾਂ ਨੇ, ਚਾਦਰ ਵਿਛਾ ਕੇ ਬੈਠੇ ਤੇ ਪਾਣੀ ਪੜ ਰਹੇ, ਬਾਕੀ ਦੂਜੀ ਉਹ ਵੀ ਰੰਗੀ ਗੁਰੂ। ਕਿੰਨਾ ਚਿਰ ਦਾਸ ਚਿੱਤਰ ਨੂੰ ਵੇਖਦਾ ਰਿਹਾ, ਮੈਂ ਕਿਹਾ ਵੇਖੋ ਗੁਰੂ ਘਰ ਦੀਆਂ ਰੂਹਾਂ ਕਿਤਨੀ ਕਿਤਨੀ ਕਮਾਈ ਵਾਲੀਆਂ ਹੋਈਆਂ ਨੇ ਪਿਆਰਿਓ। ਆ ਭਾਈ ਸ਼ਾਲੋ ਜੀ ਕਮਾਈਆਂ, ਆਹਾ ਕਿਆ ਬਾਤ। ਭਾਈ ਫੱਗੂ ਕਿੱਡੀ ਅਵਸਥਾ ਵਾਲਾ ਸਿੱਖ, ਘਰ ਆ ਕੇ ਤੇ ਗੁਰੂ ਪਿਆਰਿਓ, ਇਹ ਨਹੀਂ ਕਿ ਰੁਮਾਲ ਪਾਸੇ ਸੁੱਟਦਾ, ਨਹੀਂ, ਸਾਰਿਆਂ ਦਾ ਦਸਵੰਧ ਕਾਪੀ ਤੇ ਨੋਟ ਕੀਤਾ, ਸਤਿਗੁਰੂ ਨੂੰ ਭੇਜਣਾ ਦੱਸੀ ਫਿਰ, ਜੋ ਉਸ ਵੇਲੇ ਕਾਗਜ਼ ਕਲਮਾਂ ਜਿਹੋ ਜਿਹੀਆਂ ਹੁੰਦੀਆਂ ਸੀ। ਤੇ ਜਦੋਂ ਬੀਬੀ ਦੇ ਰੁਮਾਲ ਦੀ ਵਾਰੀ ਆਈ, ਆਏ ਹਾਏ ਆ ਜੇ ਇੰਨੀਆਂ ਸਿੱਖੀਆਂ ਕਮਾਉਣ ਵਾਲੇ। ਭਾਈ ਫੱਗੂ ਫਿਰ ਕੀ ਕੀਤਾ ਜੀ, ਕਹਿੰਦਾ ਸਤਿਗੁਰੂ ਮੈਂ ਰੁਮਾਲ ਦੀ ਗੰਢ ਨਹੀਂ ਖੋਲੀ, ਪਹਿਲੇ 5 ਪੌੜੀਆਂ ਜਪਜੀਤ ਸਾਹਿਬ ਦੀਆਂ ਪੜੀਆਂ। ਇਹ ਵੀ ਨੁਕਤਾ ਜਿਹਾ, ਕਿਸੇ ਬੰਦੇ ਨਾਲ ਵਿਗੜੀ ਹੋਵੇ, ਕੋਈ ਮਸਲਾ ਹੋਵੇ, ਇਕਦਮ ਚੁੱਕ ਕੇ ਫੋਨ ਨਾ ਕਰ ਦਿਆ ਕਰੋ, ਕਦੀ ਨਾ ਕਰਿਆ ਕਰੋ, ਫੋਨ ਕਰਨ ਤੋਂ ਪਹਿਲੇ 5 ਪੌੜੀਆਂ ਹੀ ਪੜ ਦਿਆ ਕਰੋ। ਗੁਰੂ ਪਹੁੰਚ ਜਾਂਦਾ ਸਵੇਰ ਦੇ, ਆਖੋ ਸਤਨਾਮ, ਆਸਰਾ ਲੈ ਕੇ ਤੁਰਿਆ। ਸਤਿਗੁਰੂ ਮੈਂ 5 ਪੌੜੀਆਂ ਪੜੀਆਂ ਜਪਜੀਤ ਸਾਹਿਬ ਜੀ ਦੀਆਂ, ਤੇ ਤੇਰੇ ਚਰਨਾਂ ਚ ਜੋਦੜੀ ਕੀਤੀ, ਕਿ ਕਾਗਜ਼ ਵੀ ਕੱਢਿਆ, ਪੈਨ ਵੀ ਕੱਢਿਆ, ਸਭ ਦੀ ਸੇਵਾ ਲਿਖ ਰਿਹਾ। ਇਸ ਬੀਬੀ ਦੀ ਇਸ ਮਹੀਨੇ ਦੀ ਗੈਰ ਹਾਜ਼ਰੀ ਨਾ ਲੱਗ ਜਾਵੇ, ਗੁਰੂ ਤੇਗ ਬਹਾਦਰ ਕਿਰਪਾ ਕਰਨੀ, ਇਸ ਰੁਮਾਲ ਚੋਂ ਕੁਝ ਨਾ ਕੁਝ ਕੱਢ ਦੇਣਾ, ਉਹਦੀ ਹਾਜ਼ਰੀ ਲੱਗ ਜਾ। ਆ ਵੇਖੋ ਹੁਣ ਆ ਨਿਰਦਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਧਿਆਨ ਚ ਹੀ ਨਹੀਂ ਰੱਖਿਆ। ਅੱਜ ਲੋੜ ਇਸ ਪ੍ਰਚਾਰ ਹੈ, ਲੋੜ ਇਹ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਵੇਲੇ ਹੀ ਕੁਰਕਸ਼ੇਤਰ ਸ਼ਹਿਰ ਸੁਣਿਆ ਹੋਏਗਾ ਤੁਸੀਂ, ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਆ ਰਹੇ ਸੀ ਕੋਟਕਪੂਰੇ ਥਾਣੇ, ਇੱਕ ਨਗਰ ਹੈ ਜਿਹਦਾ ਨਾਂ ਆਉਂਦਾ ਸਿਓਰਾਮ ਨਗਰ, ਉੱਥੇ ਰਾਤੀ 10 ਵਜੇ ਪਹੁੰਚੇ ਮਹਾਰਾਜ। ਤੇ ਸਿੱਖ ਸੰਗਤਾਂ ਨੇ ਬਹੁਤ ਸਤਿਕਾਰ ਕੀਤਾ, ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠੇ ਹੀ ਕਹਿਤਾ, ਕਹਿੰਦੇ ਅਸੀਂ ਰਾਤ ਰੁਕਾਂਗੇ ਵੀ ਇੱਥੇ, ਤੇ ਪ੍ਰਸ਼ਾਦਾ ਵੀ ਅਜੇ ਛਕਣਾ। ਤੇ ਸਿਓਰਾਮ ਨਗਰ ਦੇ ਲੋਕ ਨਾ ਇੱਕ ਦੂਜੇ ਵੱਲ ਵੇਖਣ ਲੱਗ ਪਏ, ਸਲਾਹ ਕਰਨ ਲੱਗ ਪਏ, ਮਹਾਰਾਜ ਜੀ ਸੱਚੇ ਪਾਤਸ਼ਾਹ ਜੀ 2-4 ਮਿੰਟ ਬਾਅਦ ਆਏ, ਕਹਿੰਦੇ ਸਤਿਗੁਰੂ ਬੇਨਤੀ ਕਰਨੀ ਵੀ ਦੱਸੋ। ਕਹਿੰਦੇ ਜੀ ਹੁਣ ਜੇ ਲੋਹਾਂ ਲਾਈਆਂ, ਦੇਗਾਂ ਰੱਖੀਆਂ, ਸਮਾਂ ਲੱਗ ਜਾਏਗਾ 10:12 ਰਾਤ। ਤੇ ਮਹਾਰਾਜ ਹੱਸ ਪਏ, ਕਹਿੰਦੇ ਫਿਰ ਭੁੱਖੇ ਸੋਈਏ? ਕਹਿੰਦੇ ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਸਲਾਹ ਕੀਤੀ ਹੈ ਕਿ ਲੋਹਾਂ ਨਾ ਲਾਈਏ, 2-2 ਸਿੰਘ ਇੱਕ ਇੱਕ ਘਰ ਭੇਜ ਦੀਏ।

ਇਸ ਨੂੰ ਚੇਤੇ ਕੀਤਿਆਂ ਮਨ ਸੁਖੀ ਹੋ ਜਾਂਦਾ, ਇੰਨਾ ਸੁਖੀ ਹੋ ਜਾਂਦਾ ਵੀ ਕੋਈ ਖੋਪੜੀ ਵੀ ਲਾ ਜਾਵੇ ਤਾਂ ਵੀ ਦੁੱਖ ਨਹੀਂ, ਇੰਨਾ ਸੁਖੀ ਹੋ ਜਾਂਦਾ ਹੈ ਮਨ ਜਿਸ ਦੇ ਚੇਤੇ ਆਉਣ ਨਾਲ ਕਿ ਬੰਦ ਬੰਦ ਵੀ ਕੱਟੇ ਜਾਂਦੇ ਪਏ ਹੁਣ ਤਾਂ ਵੀ ਰੰਗ ਚੜਿਆ। ਐਸਾ ਸੁੱਖ ਜੋ ਕਿਸੇ ਤਰ੍ਹਾਂ ਭੰਗ ਨਹੀਂ ਕੀਤਾ ਜਾ ਸਕਦਾ, ਉਹ ਵੀ ਕੋਈ ਸੁੱਖਾਂ ਚ ਸੁੱਖ ਹੈ ਜਿਹੜਾ ਅਸੀਂ ਇੱਕ ਚੰਗੇ ਮੰਜੇ ਤੇ ਪੈ ਕੇ ਲੈਂਦੇ ਜੇ ਉੱਠਿਆ ਹੀ ਨਾ ਜਾਵੇ, ਉਹ ਵੀ ਕੋਈ ਸੁੱਖ ਹੈ ਜੇ ਅਸੀਂ ਸੁਆਦਲਾ ਪਦਾਰਥ ਛਕ ਲੈਂਦੇ ਹਾਂ ਮਗਰੋਂ ਭਾਵੇਂ ਬਿਮਾਰੀ ਬਣ ਜਾਵੇ, ਉਹ ਵੀ ਕੋਈ ਸੁੱਖ ਹੈ ਕਿ ਪਰਿਵਾਰ ਵੱਡਾ ਸਾਰਾ ਪੁੱਤਰ ਧੀਆਂ ਨੇ ਲੇਕਿਨ ਆਖੇ ਕੋਈ ਨਹੀਂ ਲੱਗਦਾ, ਕਹਿਣਾ ਕੋਈ ਨਹੀਂ ਮੰਨਦਾ ਤੇ ਅੰਦਰ ਕਲੇਸ਼ ਭਰਿਆ ਹੋਇਆ ਨਹੀਂ। ਸੁੱਖਾਂ ਵਿੱਚ ਸਦਾ ਸੁੱਖ ਜਿਹੜਾ ਹੈ ਸਦੀਵੀ ਸੁੱਖ ਜੋ ਹੈ, ਟਿਕਾਊ ਸੁੱਖ, ਪਰਮਾਨੈਂਟ ਸੁੱਖ ਜੋ ਹੈ, ਉਹ ਤਾਂ ਸਿਮਰਨ ਵਿੱਚ ਹੈ, ਭਗਤੀ ਵਿੱਚ ਹੈ, ਨਾਮ ਵਿੱਚ ਹੈ। ਦੁੱਖ ਦੂਰ ਹੁੰਦੇ ਨੇ, ਕਲਪਨਾ ਖਤਮ ਹੁੰਦੀ, ਸ਼ਾਂਤੀ ਟਿਕ ਜਾਂਦੀ। ਸਾਹਿਬ ਕਹਿੰਦੇ ਨੇ ਉਸ ਸੁੱਖ ਨੂੰ ਹੱਥ ਮਾਰ, ਜਾਂਕੈ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁੱਖ ਹੋਵਤ ਨਾਸ, ਜੀਵਨ ਸੁਖੀ ਹੋ ਜਾਵੇ, ਦੁੱਖਾਂ ਦਾ ਨਾਂ ਨਿਸ਼ਾਨ ਨਾ ਰਹੇ। ਔਰ ਇੱਕ ਫਾਇਦਾ ਹੋਰ ਵੀ, ਸਤਿਗੁਰੂ ਨਾਲ ਸਾਡੀ ਸਾਂਝ ਹੈ, ਅਸੀਂ ਨਿੱਤ ਝੋਲੀਆਂ ਅੱਡ ਅੱਡ ਕੇ ਗੁਰੂ ਪਾਸੋਂ ਕੁਝ ਨਾ ਕੁਝ ਮੰਗਦੇ ਰਹਿੰਦੇ, ਕੁਝ ਨਾ ਕੁਝ ਸਾਡੀ ਮੰਗ ਚੱਲਦੀ ਰਹਿੰਦੀ, ਤੇ ਆਖਿਰ ਮੰਗਣ ਨੂੰ ਤਾਂ ਉਹਦੇ ਕੋਲ ਹੀ ਬੰਦਾ ਹੱਕ ਸਮਝਦਾ ਹੈ ਨਾ, ਜਿਹਦੇ ਨਾਲ ਬਣੀ ਬਣਾਈ ਹੋਵੇ। ਤੇ ਜੇ ਗੁਰੂ ਨਾਲ ਬਣੀ ਨਾ ਹੋਵੇ, ਗੁਰੂ ਨਾਲ ਰੋਸਾ ਚੱਲ ਰਿਹਾ ਹੋਵੇ, ਖਿਆਲ ਰੱਖਣਾ। ਇੱਥੇ ਮਹਾਰਾਜ ਨੇ ਕਿਹਾ, ਆਨੰਦ ਕਰੋ ਪ੍ਰਭ ਕੇ ਗੁਣ ਗਾਓ, ਸਿਮਰਨ ਕਰੋਗੇ ਪ੍ਰਭੂ ਦੇ ਗੁਣ ਗਾਓਗੇ ਜੀਵਨ ਚ ਆਨੰਦ ਭਰ ਜਾਏਗਾ। ਔਰ ਇਹ ਕਰਦਿਆਂ ਹੋਇਆਂ ਗੁਰੂ ਨੂੰ ਵੀ ਮਨਾ ਲਓਗੇ, ਗੁਰੂ ਵੀ ਮੰਨ ਜਾਏਗਾ। ਕਿਸੇ ਬੰਦੇ ਦੇ ਘਰ ਚ ਸੁੱਧ ਸਮਾਗਮ ਹੋਵੇ, ਚਾਹੁੰਦਾ ਭਰਾ ਮੰਨੇ ਹੋਏ ਹੋਣ, ਸੱਜਣ ਮੰਨੇ ਹੋਏ ਹੋਣ, ਭੈਣ ਮੰਨੀ ਹੋਈ ਹੋਵੇ, ਮਾਂ ਬਾਪ ਸਾਰੇ ਪ੍ਰਸੰਨਤਾ ਨਾਲ ਆਉਣ, ਜੇ ਉਹ ਕਿਸੇ ਗੱਲੋਂ ਨਾ ਕਰ ਦੇਣ ਜਾ ਕੇ ਪੈਰੀ ਪੈ ਜਾਏਗਾ। ਕਿੱਥੇ ਚੱਲੇ ਆ? ਕਹਿੰਦਾ ਪਿਤਾ ਜੀ ਨੂੰ ਮਨਾਉਣ ਚੱਲੇ, ਚਾਚਾ ਜੀ ਨੂੰ ਮਨਾਉਣ ਚੱਲੇ, ਭਰਾ ਨੂੰ ਮਨਾਉਣ ਚੱਲੇ ਆ, ਉਹ ਨਾ ਮੰਨੇ ਤੇ ਮੇਰਾ ਸਮਾਗਮ ਕਾਹਦੀ ਖੁਸ਼ੀ ਰਹਿ ਜਾਏਗੀ। ਉਹਨਾਂ ਨੂੰ ਮਨਾਉਣਾ ਜ਼ਰੂਰੀ, ਲੇਕਿਨ ਵਿਰਲੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ ਇਹ ਵੀ ਖਿਆਲ ਹੈ ਕਿ ਭਰਾ ਭਾਈ ਜੇ ਨਾ ਵੀ ਮੰਨੇ ਤੇ ਕੁਝ ਨਹੀਂ ਹੋਣ ਲੱਗਾ। ਇੱਕ ਵਕਤ ਕੋਈ ਸੱਜਣ ਮਿੱਤਰ ਨਾ ਵੀ ਮੰਨਿਆ ਤੇ ਐਡੀ ਗੱਲ ਕੋਈ ਨਹੀਂ ਹੋਣ ਲੱਗੀ, ਪਰ ਜੇ ਗੁਰੂ ਹੀ ਨਾ ਮੰਨਿਆ ਤੇ, ਜੇ ਗੁਰੂ ਨਾਲ ਹੀ ਪਿਆਰ ਤੇ ਸਾਂਝ ਨਾ ਪਰਪੱਕ ਹੋਈ, ਜੇ ਗੁਰੂ ਨੂੰ ਮਨਾਉਣ ਦੀ ਬਜਾਏ ਰੁਸਾ ਲਿਆ। ਕਈ ਲੋਕ ਐਸਾ ਵੀ ਕਰਦੇ ਨੇ, ਸੁੱਧ ਸਮਾਗਮ ਹੋਵੇਗਾ ਤੇ ਕੰਮ ਕਿਰਤ ਉਹ ਕਰਨਗੇ ਜਿਹੜੀ ਗੁਰੂ ਨੂੰ ਰਸਾਉਣ ਵਾਲੀ ਹੋਵੇ, ਮਨਾਉਣ ਵਾਲੀ ਨਾ। ਜੇ ਮਾਫ ਕਰਨਾ, ਕਿਸੇ ਦੇ ਘਰ ਚ ਪਾਠ ਰੱਖਿਆ ਹੋਵੇ, ਉਧਰ ਪਾਠ ਚੱਲ ਰਿਹਾ ਉਧਰ ਸ਼ਰਾਬ ਚੱਲ ਰਹੀ ਹੋਵੇ, ਇਹ ਗੁਰੂ ਮਨਾਉਣ ਵਾਲੀ ਗੱਲ ਹੈ? ਪਾਠ ਤਾਂ ਰੱਖਿਆ ਗੁਰੂ ਮਨਾਉਣ ਵਾਸਤੇ, ਤੇ ਉਧਰਲੇ ਪਾਸੇ ਚੱਲ ਰਹੀ ਹੈ ਸ਼ਰਾਬ ਗੁਰੂ ਰਸਾਉਣ ਵਾਸਤੇ ਚੱਲ ਰਹੀ ਹੈ ਨਾ, ਗੁਰੂ ਮਨਾਉਣ ਵਾਲੀ ਗੱਲ ਤਾਂ ਕੋਈ, ਉਲਟਾ ਘਰ ਚ ਬਾਬਾ ਜੀ ਲਿਆ ਕੇ ਉਹਦੀ ਬੇਅਦਬੀ ਦਾ ਕਾਰਨ ਬਣ ਰਹੇ। ਯਾਰ ਸਤਿਗੁਰੂ ਸੱਚੇ ਪਾਤਸ਼ਾਹ ਘਰ ਵਿੱਚ ਨਹੀਂ ਸਨ, ਸਾਰੀਆਂ ਗੱਲਾਂ ਚੱਲਦੀਆਂ ਰਹੀਆਂ, ਤੇ ਜੇ ਗੁਰੂ ਦਾ ਪਾਠ ਹੋ ਰਿਹਾ ਤੇ ਸਾਹਮਣੇ ਬੈਠ ਕੇ ਗਲਤ ਕਿਸਮ ਦੇ ਬਚਨ ਬਿਲਾਸ ਤੇ ਵਿਚਾਰਾਂ ਚੱਲ ਰਹੀਆਂ ਤੇ ਗੁਰੂ ਕੀ ਬੇਅਦਬੀ ਨਹੀਂ ਹੋ ਰਹੀ? ਜੇ ਗੁਰੂ ਕੀ ਬੇਅਦਬੀ ਹੋ ਰਹੀ ਹੈ ਤੇ ਕੀ ਗੁਰੂ ਮਨਾਉਣ ਦੇ ਲੱਛਣ ਨੇ? ਆਖਿਰ ਤਾਂ ਕੰਮ ਉਹ ਕਰਨਾ ਪੈਂਦਾ ਜਿਹੜਾ ਅਗਲੇ ਨੂੰ ਭਾਉਂਦਾ ਹੋਵੇ, ਜਿਹਦੇ ਨਾਲ ਅਗਲਾ ਪ੍ਰਸੰਨ ਹੁੰਦਾ ਹੋਵੇ। ਤੇ ਗੁਰੂ ਨੂੰ ਜੇ ਪ੍ਰਸੰਨ ਕਰਨਾ ਹੈ ਨਾ, ਜੇ ਗੁਰੂ ਨੂੰ ਰਾਜ਼ੀ ਕਰਨਾ ਹੈ ਤੇ ਸਾਨੂੰ ਉਹ ਕੰਮ ਕਰਨੇ ਪੈਣਗੇ ਜਿਹੜੇ ਗੁਰੂ ਨੂੰ ਪਸੰਦ ਨੇ। ਸਾਹਿਬ ਕਲਗੀਧਰ ਪਾਤਸ਼ਾਹ ਦੇ ਸਜੇ ਦੀਵਾਨ ਵਿੱਚ ਸੰਗਤ ਭਰਪੂਰ ਬੈਠੀ ਇੱਕ ਬੰਦਾ ਹੈ, ਉੱਚਾ ਲੰਮਾ ਸੋਹਣਾ ਸੁਨੱਖਾ, ਕੱਪੜੇ ਵੀ ਸੋਹਣੇ ਪਾਏ, ਬਹੁਤ ਸੁੰਦਰ ਬਸਤਰ ਪਾਏ, ਰਜੇ ਪੁਜੇ ਘਰ ਦਾ ਸੋਹਣਾ ਸੁਨੱਖਾ ਤੇ ਨੌਜਵਾਨ, ਟੌਹਰੇਦਾਰ ਪੱਗ ਬੰਨੀ ਹੋਈ ਉਸਨੇ, ਡੱਬਾ ਛੱਡ ਕੇ ਉਹਨੇ ਤੇੜ ਦੀ ਬੰਨੀ ਹੋਈ, ਸੋਹਣਾ ਰੇਸ਼ਮੀ ਕੁੜਤਾ ਹਵਾ ਨਾਲ ਲਹਿ ਲਹਾਉਂਦਾ ਤੁਰਿਆ ਆ ਰਿਹਾ, ਤੇ ਤੁਰਿਆ ਵੀ ਆਉਂਦਾ ਹੈ ਤੇ ਕੁਝ ਪ੍ਰੇਮੀਆਂ ਦਾ ਜਿਨ੍ਹਾਂ ਦਾ ਧਿਆਨ ਕੀਰਤਨ ਤੇ ਗੁਰੂ ਕੇ ਬਚਨਾਂ ਚ ਨਹੀਂ ਹੁੰਦਾ, ਉਹ ਆਉਣ ਜਾਣ ਵਾਲੇ ਵੱਲ ਬੜਾ ਧਿਆਨ ਰੱਖਦੇ। ਉਹਨਾਂ ਨੇ ਵੇਖਿਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਲੰਘ ਰਿਹਾ, ਮੈਨੂੰ ਬੜੇ ਵੇਖ ਰਹੇ ਤੇ ਵੇਖ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਕੈਸਾ ਬੰਦਾ, ਪਰ ਵਾਕਈ ਹੈਰਾਨ ਹੋ ਰਹੇ ਸਨ ਕਿ ਵਾਕਈ ਕਿੰਨਾ ਖੂਬਸੂਰਤ ਬੰਦਾ, ਸੱਚ ਹੀ ਕਿੰਨਾ ਟੌਹਰੀ ਬੰਦਾ। ਇਸ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਕਾਹਦਾ ਮੱਥਾ ਟੇਕਿਆ, ਪੱਗ ਦਾ ਖਿਆਲ ਸੀ ਕਿਤੇ ਹਿਲਣਾ ਜਾਵੇ, ਉੱਚਾ ਉੱਚਾ ਹੀ ਮੱਥਾ ਟੇਕਿਆ, ਨਿਉ ਨਾ ਸਕਿਆ, ਮੈਂ ਭੁਲਾਵਾਂ ਪੱਗ ਦਾ ਮਤ ਮੈਲੀ ਹੋ ਜਾ, ਪੂਰੀ ਤਰ੍ਹਾਂ ਮੱਥਾ ਵੀ ਨਾ ਟੇਕਿਆ ਜਾ ਸਕਿਆ, ਹੰਕਾਰ ਦੇ ਭਰੇ ਬੰਦੇ ਕੋਲ ਮੱਥਾ ਟੇਕਿਆ ਵੀ ਨਹੀਂ ਜਾਂਦਾ,
ਮੱਥਾ ਟੇਕਣਾ ਤਾਂ ਨਿਮਰਤਾ ਦਾ ਸੂਚਕ ਹੈ। ਇਹਨੇ ਮੱਥਾ ਖੌਤੀ ਮੱਥਾ ਟੇਕਿਆ, ਇੱਕ ਪਾਸੇ ਬੈਠ ਗਿਆ। ਮਹਾਰਾਜ ਦੇ ਕੋਲ ਪ੍ਰੇਮੀ ਬੈਠਾ ਸੀ, ਉਹਨੇ ਮਹਾਰਾਜ ਨੂੰ ਇਸ਼ਾਰਾ ਕੀਤਾ। ਸਾਹਿਬ ਮੁਸਕਰਾ ਪਏ, ਕਹਿਣ ਲੱਗਾ ਮਹਾਰਾਜ ਦੇਖੋ ਕਿੰਨਾ ਖੂਬਸੂਰਤ ਬੰਦਾ। ਸਾਹਿਬ ਕਹਿਣ ਲੱਗੇ ਬਹੁਤ ਗਲਤ ਹੈ, ਬੜਾ ਗੰਦਾ ਹੈ। ਮਹਾਰਾਜ ਗੰਦਾ ਹੈ, ਬਹੁਤ ਸੋਹਣਾ ਹੈ, ਸੋਹਣੇ ਵਸਤਰ ਪਾਏ ਨੇ, ਸੁੰਦਰ ਵੀ ਬੜਾ। ਸਾਹਿਬ ਕਹਿਣ ਲੱਗੇ ਮੈਨੂੰ ਨੀ ਪਿਆ ਚੰਗਾ ਲੱਗਾ। ਮਹਾਰਾਜ ਤੁਹਾਨੂੰ ਕਿਉਂ ਨੀ ਚੰਗਾ ਲੱਗਾ, ਸਾਰੀ ਸੰਗਤ ਨੂੰ ਚੰਗਾ ਲੱਗਾ। ਸਾਹਿਬ ਕਹਿਣ ਲੱਗੇ ਕੇਵਲ ਅੱਖਾਂ ਨੂੰ ਚੰਗਾ ਲੱਗਾ, ਕਿਉਂਕਿ ਕੇਵਲ ਬਾਹਰੋਂ ਚੰਗਾ, ਕੇਵਲ ਵੇਖਣ ਨੂੰ ਚੰਗਾ, ਵੇਖਦਾ ਨੀ, ਹੰਕਾਰ ਨਾਲ ਭਰਿਆ ਪਿਆ ਤੇ ਹੰਕਾਰ ਨਾਲ ਉਹ ਗੰਦੀ ਮਹਿਲ ਹੋਰ ਕੋਈ ਨੀ ਹੁੰਦੀ। ਉਹਨੇ ਸੁਣ ਲਿਆ, ਹੈਰਾਨ ਹੋ ਗਿਆ, ਉੱਠ ਕੇ ਮਹਾਰਾਜ ਦੇ ਚਰਨਾਂ ਤੇ ਆ ਪਿਆ। ਕਹਿਣ ਲੱਗਾ ਮਹਾਰਾਜ ਤੁਹਾਨੂੰ ਕਿਵੇਂ ਚੰਗਾ ਲੱਗਣਾ, ਹਾਂ ਮਹਾਰਾਜ ਦੱਸੋ ਤੁਹਾਨੂੰ ਇਹ ਕਿਵੇਂ ਚੰਗਾ ਲੱਗੇ। ਸਾਹਿਬ ਕਹਿਣ ਲੱਗੇ ਜਾਓ ਇਹਨੂੰ ਅੰਮ੍ਰਿਤ ਛਕਾ ਲਿਆ, ਇਹਨੂੰ ਪਾਣੀ ਦੇ ਲੜ ਲਾ ਦਿਓ, ਇਹਨੂੰ ਸੇਵਾ ਕਰਨ ਲਾ ਦਿਓ। ਉਹ ਆਇਆ ਸੀ ਨਾ ਪ੍ਰੇਮੀ ਲੈ ਕੇ ਛੰਨਾ ਪਾਣੀ ਦਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸਾਹਿਬਾਂ ਨੇ ਜਲ ਮੰਗਿਆ ਲੈ ਆਇਆ। ਸਾਹਿਬਾਂ ਨੇ ਛੰਨਾ ਫੜ ਵੀ ਲਿਆ, ਫੜ ਕੇ ਤੇ ਫਿਰ ਵਾਪਸ ਕਰ ਦਿੱਤਾ। ਕਹਿਣ ਲੱਗਾ ਮਹਾਰਾਜ ਤੁਹਾਨੂੰ ਆਖਰ ਪਿਆਸ ਲੱਗੀ ਹੈ ਤਾਂ ਹੀ ਜਲ ਮੰਗਿਆ ਸੀ, ਵਾਪਸ ਕਿਉਂ ਕਰਦੇ? ਸਾਹਿਬ ਕਹਿਣ ਲੱਗੇ ਪਿਆਸ ਤਾਂ ਲੱਗੀ ਹੈ, ਜਲ ਠੀਕ ਨੇ ਕਿ ਮਹਾਰਾਜ ਬਿਲਕੁਲ ਸਾਫ਼ ਸੁਥਰਾ ਹੈ। ਸਾਹਿਬ ਕਹਿਣ ਲੱਗੇ ਝੂਠਾ ਹੈ। ਕਹਿਣ ਲੱਗਾ ਮਹਾਰਾਜ ਨਹੀਂ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਇਹ ਜਲ ਝੂਠਾ ਨਹੀਂ। ਬਰਤਨ ਸਾਫ਼ ਕਰਕੇ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਉਹਦੇ ਚ ਸੁੱਚੀ ਥਾਂ ਤੋਂ ਸੁੱਚਾ ਜਲ ਮੈਂ ਆਪ ਲੈ ਕੇ ਆਇਆ, ਕਿਸੇ ਤੇ ਭਰੋਸਾ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਜਲ ਵੀ ਸੁੱਚਾ ਸੀ, ਬਰਤਨ ਵੀ ਸੁੱਚਾ ਸੀ, ਤੇਰੇ ਹੱਥ ਲੱਗ ਕੇ ਝੂਠਾ ਹੋ ਗਿਆ। ਕਿ ਮਹਾਰਾਜ ਮੇਰੇ ਹੱਥ ਤਾਂ ਝੂਠੇ ਹੋ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਹੱਥਾਂ ਨਾਲ ਤਾਂ ਮੈਂ ਆਪਣੀ ਕਿਰਿਆ ਕਦੇ ਨਹੀਂ ਸੱਚ, ਇਹ ਹੱਥ ਕਿਵੇਂ ਝੂਠੇ ਹੋ ਗਏ? ਇਹਨਾਂ ਹੱਥਾਂ ਨਾਲ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਝੂਠੇ ਨੇ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰ। ਤੇਰੇ ਹੱਥ ਇਤਨੇ ਕੋਮਲ ਤੇ ਗੂਲੇ ਸਨ, ਮੈਂ ਵੇਖਿਆ ਇਹਨਾਂ ਤੇ ਕੋਈ ਅੱਟਣ ਨਹੀਂ ਪਏ, ਕੋਈ ਗੱਟੇ ਨਹੀਂ ਪਏ। ਇਹਦਾ ਮਤਲਬ ਇਹਨਾਂ ਹੱਥਾਂ ਨਾਲ ਕਦੇ ਕੁਝ ਨਹੀਂ ਕੀਤਾ ਗਿਆ, ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ। ਇਹਨਾਂ ਹੱਥਾਂ ਦਾ ਜੂਠਾ ਪਾਣੀ ਮੈਂ ਨਹੀਂ ਪੀਣਾ। ਕਿਸੇ ਸੇਵਾ ਕਰਨ ਵਾਲੇ, ਕਮਾਈ ਵਾਲੇ, ਸੋਹਣੇ ਹੱਥਾਂ ਦਾ ਜਲ ਮੈਂ ਛਕਾਂਗਾ। ਹੁਣ ਮਹਾਰਾਜ ਨੂੰ ਕੀ ਪਿਆ ਚੰਗਾ ਲੱਗਦਾ? ਜਿਨ੍ਹਾਂ ਹੱਥਾਂ ਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਹੱਥਾਂ ਤੇ ਅੱਟਣ ਪਏ ਹੋਣ, ਜਿਨ੍ਹਾਂ ਹੱਥਾਂ ਤੇ ਸੇਵਾ ਕਰਨ ਦੇ ਨਿਸ਼ਾਨ ਪਏ ਹੋਣ, ਦੋ ਚਾਰ ਜ਼ਖਮਾਂ ਦੇ ਨਿਸ਼ਾਨ ਹੋਣ, ਉਹ ਹੱਥ ਗੁਰੂ ਦਰ ਤੇ ਪ੍ਰਵਾਨ ਨੇ। ਤੇ ਜਿਨ੍ਹਾਂ ਹੱਥਾਂ ਦੇ ਉੱਤੇ ਕੋਈ ਦਾਗ ਨਿਸ਼ਾਨ ਜਾਂ ਸੇਵਾ ਦਾ ਕੋਈ ਚਿੰਨ, ਕੋਈ ਨਿਸ਼ਾਨੀ, ਇਹਦੀ ਸਰਟੀਫਿਕੇਟ ਹੁੰਦੇ ਨੇ ਸੇਵਾ ਕਿ ਮਨੁੱਖ ਦੇ ਹੱਥਾਂ ਪੈਰਾਂ ਤੇ ਕੋਈ ਨਿਸ਼ਾਨ ਹੋਵੇ, ਇਹਨੇ ਕੁਝ ਕੀਤਾ। ਹਾਂ ਇਹ ਜ਼ਰੂਰ ਹੈ ਕਿ ਜੇ ਫਾਟੀ ਲੱਗੇ ਹੋਣ ਵੱਡੇ ਵੱਡੇ ਬਰਸਿਆਂ ਦੇ ਕਿਰਪਾਨਾਂ ਦੇ, ਤੇ ਬੰਦਾ ਸ਼ੱਕ ਕਰਦਾ ਹੈ ਕਿ ਸੂਰਮਾ ਹੈ ਕਿ ਕਿਤੇ ਫਸਾਦੀ ਤਾਂ ਨਹੀਂ, ਬਦਮਾਸ਼ ਤਾਂ ਨਹੀਂ, ਉਹ ਨਿਸ਼ਾਨ ਵੀ ਸਵਾਲ ਪੈਦਾ ਕਰ ਦਿੰਦੇ ਨੇ। ਜੇ ਤਾਂ ਸੂਰਮਾ ਹੈ, ਮੱਥੇ ਤੇ ਫੱਟ ਹੋ ਸਕਦਾ, ਇਹ ਵੀ ਉਹਦੀਆਂ ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਸੇਵਾ ਕਰਨ ਵਾਲੀ ਭਾਵਨਾ ਵਾਲਾ ਹੈ ਕਿ ਐਵੇਂ ਜਣੇ ਖੜੇ ਨਾਲ ਅੜਨ ਵਾਲਾ ਬੰਦਾ। ਦੱਸੇਗਾ ਕਿ ਲੜਾਕਾ ਹੈ, ਲੇਕਿਨ ਕਿਸ ਕਿਸਮ ਦਾ ਲੜਾਕਾ ਹੈ ਉਹ ਵੀ ਪਤਾ ਲੱਗ ਜਾਂਦਾ। ਗੁਰੂ ਨੂੰ ਕੌਣ ਪਾਉਂਦਾ ਹੈ? ਜਿਸ ਦੀ ਛਾਤੀ ਤੇ ਸੂਰਬੀਰਤਾ ਦੇ ਚਿੰਨ੍ਹ ਹੋਣ, ਜਿਸ ਦੇ ਹੱਥਾਂ ਤੇ ਸੇਵਾ ਦੇ ਚਿੰਨ੍ਹ ਹੋਣ, ਜਿਹਦੇ ਹੱਥਾਂ ਤੇ ਪੈਰਾਂ ਵਿੱਚ ਸੇਵਾ ਦੀਆਂ ਨਿਸ਼ਾਨੀਆਂ ਹੋਣ। ਸਾਹਿਬ ਕਹਿਣ ਲੱਗੇ ਇਹਨੂੰ ਸੇਵਾ ਚ ਲਾ ਦਿਓ, ਸਿਮਰਨ ਵਿੱਚ ਲਾ ਦਿਓ, ਸਤਸੰਗਤ ਚ ਨਿਮਰਤਾ ਸਹਿਤ ਬੈਠਣ ਤੇ ਮੱਥਾ ਟੇਕਣ ਦੀ ਜਾਚ ਸਿਖਾ ਦਿਓ, ਅੰਮ੍ਰਿਤ ਛਕਾ ਕੇ ਰਹਿਤਾ ਵਾਲਾ ਕਰ ਦਿਓ, ਸ੍ਰੀ ਸਾਹਿਬ ਪਵਾ ਦਿਓ ਇਸ ਨੂੰ, ਫਿਰ ਮੈਨੂੰ ਚੰਗਾ ਲੱਗੇਗਾ। ਮਹਾਰਾਜ ਨੂੰ ਤਾਂ ਉਹ ਚੰਗੇ ਲੱਗਦੇ ਨੇ, ਗੁਰੂ ਨੂੰ ਤਾਂ ਉਹ, ਗੁਰੂ ਤਾਂ ਉਹ ਮਨਾ ਸਕਦੇ ਨੇ ਜਿਹੜੇ ਗੁਰੂ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਨੂੰ ਧਾਰਨ ਕਰਦੇ ਨੇ। ਜਿਵੇਂ ਅਗਲੀ ਤੁਕ ਚ ਵੀ ਕਿਹਾ ਹੈ, ਪਰ ਕਾ ਬੁਰਾ ਨਾ ਰੱਖੋ ਜੀਤ, ਜੇ ਹੁਣ ਬੰਦਾ ਪਰਾਇਆ ਬੁਰਾ ਮਨ ਚ ਰੱਖਦਾ ਹੋਵੇ, ਲੋਕਾਂ ਨਾਲ ਦੁੱਖ ਰੱਖਦਾ ਹੋਵੇ, ਗੁਰੂ ਨਾਨਕ ਨੂੰ ਕਿਵੇਂ ਚੰਗਾ ਲੱਗੇ? ਬਲਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਬੰਦੇ ਤੇ ਪਰਤ ਕੇ ਆਉਂਦਾ, ਆਪ ਵੀ ਦੁਖੀ ਕਿਸੇ ਦਿਨ ਹੋ ਜਾਏਗਾ। ਤੇ ਜਿਹੜਾ ਸੰਸਾਰ ਦਾ ਸਰਬੱਤ ਦਾ ਭਲਾ ਮੰਗਣ ਵਾਲਾ, ਸਹਿਬ ਵਿਸ਼ਵਾਸ ਕਰਾਉਂਦੇ ਨੇ, ਪਰ ਕਾ ਬੁਰਾ ਨਾ ਰੱਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਨੀਤ, ਮਿੱਤਰਾ ਤੈਨੂੰ ਦੁੱਖ ਨਹੀਂ ਆਵੇਗਾ ਜੇ ਲੋਕਾਂ ਨੂੰ ਸੁੱਖ ਦੇਵੇਗਾ। ਜੇ ਤੂੰ ਸਰਬੱਤ ਨੂੰ ਸੁੱਖ ਦੇਣ ਦੀ ਭਾਵਨਾ ਰੱਖੇਗਾ, ਤੈਨੂੰ ਦੁੱਖ ਨਹੀਂ ਆ ਸਕੇਗਾ। ਤੇ ਬਾਕੀ ਸੰਸਾਰ ਬਾਰੇ ਸੁਖੀ ਰਹਿਣ ਵਾਸਤੇ ਨਾ ਤੰਤਰ ਮੰਤਰ ਦਾ ਵੀ ਆਸਰਾ ਲੈ। ਸਾਹਿਬ ਕਹਿੰਦੇ ਨੇ ਨਹੀਂ, ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ, ਐਸਾ ਪਿਆਰਾ ਤੰਤਰ ਮੰਤਰ ਦਿੱਤਾ ਹੈ ਜਿਸ ਦੇ ਰਾਹੀਂ ਦਿਨ ਰਾਤ ਮੈਂ ਸੁੱਖ ਵੇਖਿਆ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁੱਖ ਨਾਨਕ ਅੰਨ ਦਿਨ ਚੀਨਾ, ਦਿਨ ਰਾਤ ਮੈਂ ਇਹਦੇ ਚੋਂ ਸੁੱਖ ਮਾਣਿਆ ਤੇ ਵੇਖਿਆ, ਚੀਨਾ ਵੇਖਿਆ, ਤੇ ਜਿਹਦੇ ਚੋਂ ਮੈਂ ਸੁੱਖ ਵੇਖਿਆ। ਮੈਂ ਤੁਹਾਨੂੰ ਪ੍ਰੇਰਨਾ ਕਰਨਾ, ਸਾਹਿਬ ਬਚਨ ਕਰਦੇ ਨੇ, ਮੈਂ ਤੁਹਾਨੂੰ ਵੀ ਬਚਨ ਕਰਨਾ ਕਿ ਤੁਸੀਂ ਵੀ ਐਸਾ ਕਰੋ

ਇਹ ਗੁਰੂ ਦੀ ਵਡਿਆਈ ਚੱਲੀ ਆ ਰਹੀ, ਜਿਸ ਨੂੰ ਕਿ ਪੱਟਾ ਨੇ ਵੀ ਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਬਸੰਤ ਦੀ ਰਿਤੂ ਦੇ ਵਿੱਚ ਜੋ ਖਿੜੇ ਹੋਏ ਫੁੱਲ ਹਨ ਸਾਰੇ ਸੰਸਾਰ ਦੇ ਵਿੱਚ ਔਰ ਸਮੁੰਦਰ ਦੇ ਵਿੱਚ ਚੱਲ ਰਹੀਆਂ ਜੋ ਲਹਿਰਾਂ ਹਨ ਇਹਨਾਂ ਨੂੰ ਕੋਈ ਗਿਣ ਨਹੀਂ ਸਕਦਾ। ਫਿਰ ਵੀ ਜੇ ਕੋਈ ਸ਼ਿਵਜੀ ਦੀ ਤਰ੍ਹਾਂ ਧਿਆਨ ਕਰਕੇ ਬੈਠ ਜਾਵੇ ਤੇ ਗੁਰੂ ਪਾਸੋਂ ਬਖਸ਼ਾਂ ਪ੍ਰਾਪਤ ਕਰ ਲਵੇ ਤੇ ਇਹਨਾਂ ਪੈਂਦੀਆਂ ਹੋਈਆਂ ਬਾਰਿਸ਼ਾਂ ਦੀਆਂ ਬੂੰਦਾਂ ਦੀ ਗਿਣਤੀ ਕਰ ਵੀ ਲਵੇ, ਸੰਸਾਰ ਦੇ ਵਿੱਚ ਜਿਤਨੇ ਵੀ ਫੁੱਲ ਹਨ ਉਹਨਾਂ ਦੀ ਵੀ ਗਿਣਤੀ ਕਰ ਲਵੇ ਤੇ ਸਮੁੰਦਰ ਦੇ ਵਿੱਚ ਚੱਲ ਰਹੀਆਂ ਲਹਿਰਾਂ ਦੀ ਵੀ ਗਿਣਤੀ ਕਰ ਲਵੇ, ਮਗਰ ਜੋ ਗੁਰੂ ਦੇ ਗੁਣ ਹਨ ਉਹਨਾਂ ਗੁਣਾਂ ਦੀ ਗਿਣਤੀ ਕਰਨੀ ਅਸੰਭਵ ਹੈ। ਪੱਟ ਵੀ ਫਰਮਾਨ ਕਰਦੇ

ਗੁਰੂ ਦੀ ਜੈ ਜੈਕਾਰ ਕਰਦਾ ਹੈ। ਇਸ ਜੈ ਜੈਕਾਰ ਦੇ ਪਿੱਛੇ ਇੱਕੋ ਹੀ ਗੱਲ ਹੈ ਜੋ ਰਾਜ ਦੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਹੋਰ ਕੋਈ ਐਸਾ ਨਹੀਂ ਜੋ ਪ੍ਰਾਣੀ ਮਾਤਰ ਲਈ ਮੁਕਤ ਦਾ ਦੁਆਰ ਖੋਲ ਸਕੇ। ਨੌ ਦਰਵਾਜੇ ਦਸਵਾਂ ਦੁਆਰ, ਬੁਜਰੇ ਗਿਆਨੀ ਇਹੋ ਵਿਚਾਰ, ਇਹੋ ਹੀ ਬ੍ਰਹਮ ਦੀ ਵਿਚਾਰ ਹੈ, ਔਰ ਜਿਹੜੀ ਵਿਚਾਰ ਗੁਰੂ ਤੋਂ ਬਿਨਾਂ ਹੋਰ ਕੋਈ ਦੇ ਨਹੀਂ ਸਕਦਾ। ਸਾਹਿਬ ਫਰਮਾਨ ਕਰਦੇ ਹਨ, ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੇ ਜੈਕਾਰਾ, ਕਿਉਂਕਿ ਦੁਨੀਆਂ ਵਿੱਚ ਕੋਈ ਕਿਸੇ ਦੀ ਇੱਕ ਦਿਨ, ਦੋ ਦਿਨ, ਮਹੀਨਾ ਜਾਂ ਸਾਲਾਂ ਬੱਧੀ ਮਦਦ ਕਰ ਸਕਦਾ ਹੈ, ਮਗਰ ਪਰਮਾਤਮਾ ਜੋ ਹੈ ਉਹ ਗੁਰੂ ਰਾਹੀਂ ਇਸ ਸੰਸਾਰ ਦੇ ਵਿੱਚ ਆ ਕੇ ਸਾਰੇ ਸੰਸਾਰ ਨੂੰ ਫਿਰ ਪਰਮੇਸ਼ਵਰ ਦੇ ਨਾਲ ਜੋੜਦਾ ਹੈ। ਸਾਹਿਬ ਫਰਮਾਨ ਕਰਦੇ ਹਨ, ਕਿਉਂਕਿ ਗੁਰੂ ਹੀ ਹੈ ਜਿਹੜਾ ਦੁਬਾਰਾ ਇਸ ਮਨੁੱਖ ਨੂੰ ਪਰਮਾਤਮਾ ਦੇ ਘਰ ਤੱਕ ਪਹੁੰਚਾ ਸਕਦਾ ਹੈ, ਔਰ ਇਸੇ ਦਾ ਹੀ ਸਾਥ ਸੱਚਾ ਹੈ। ਜੋ ਸੱਚੇ ਗੁਰੂ ਦਾ ਸਾਥ ਕਰਦਾ ਹੈ ਉਹ ਹੀ ਸੱਚੇ ਪਰਮਾਤਮਾ ਨੂੰ ਪਾ ਸਕਦਾ ਹੈ। ਸਾਹਿਬਾਂ ਦਾ ਫਰਮਾਨ।